ਚਲਿਆ, ਹੌਂਚ ਖੱਟਿਆ, ਹੌਂਚ ਗਿਆ, ਹੌਂਚ ਸਤਿਆਰ, ਹੌਂਚ ਸਤਿਆਰ ਕੁੜਿਆਰ।

ਸਚਤਾ ਪ੍ਰਧਾਨੀਏ ਜਾਇ ਜੈ ਸੱਚਾ ਹੋਏ ਕੋੜ ਕੀ ਬਲ ਉਤਰੇ ਤਨ ਤੇਰੇ ਹੱਛਾ ਧੋਏ ਸਚਤਾ ਪ੍ਰਧਾਨੀਏ ਜਾਇ ਸਚ ਤੇ ਪਿਆ ਨਾਉ ਸੁਣ ਮਨ ਰਹਿ ਸੀਏ ਤਾਂ ਪਾਏ ਮੋਟੁਆ ਸਚ ਤਾਂ

ਨਾਨਕ ਪੰਡਤ ਹਿਕਮ ਥੁਜਤ ਸੰਜੇ ਕਰ ਪਿਆ ਧਰਮੀ ਧਰਮ ਕਰ ਗਵਾਵੇ ਮੰਗੇ ਮੂਕ ਦੁਆਰ ਜਤੀ ਸਦਾਵੇ ਜੁਗ ਜਾਣੇ।

ਹਾਉ ਜਾਤੀਆਂ ਜੋ ਜੋਤ ਮਜਾਤਾ ਅਕਲ ਕਲਾਬ ਪਰ ਪੂਰਿਆ ਤੂ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ ਸੋ ਪਾਤਿਆ ਕਹੁ ਨਾਨਕ ਕਰਜੇ ਕਿਆ ਬਾਤਾਂ ਜੋ ਕਿਸ ਕਰਨਾ ਸੁ ਕਰਿਆ ਭੈਲਾ ਦੂਜਾ ਯੋਗ ਸਬਦੰਗ ਗਿਆਨ ਸਬਦੰਗ ਵੇ ਸਬਦੰਗ ਬ੍ਰਾਹਮਣੇ ਖੱਤਰੀ ਸਬਦੰਗ ਸੂਰ ਸਬਦੰਗ ਸੂਤਰ ਸਬਦੰਗ ਪ੍ਰਗਟ ਸਰਬ ਸਬਦੰਗ ਖੱਤਰੀ ਸਬਦੰਗ ਸੂਰ ਸਬਦੰਗ ਸੂਤ ਸਬਦੰਗ ਪ੍ਰਗਟ ਸਰਬ ਸਬਦੰਗ ਏਕ ਸਬਦੰਗ ਜੇ ਕੋ ਜਾਣੇ ਭਿਓ

ਧੋਤੀ ਟਿੱਕਾ ਤੈ ਜਪ ਮਾਲੇ ਧਾਨ ਇੱਛਾ ਖਾਈ ਅੰਤਰ ਪੂਜਾ ਪੜੇ ਕਿਤੇ ਬਾਸਨ ਜਗ ਤੁਰਕਾ ਪਾਈ।

जातम चंद तो हम पे है चकुर।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੁਨੀ ਸੈਭੰ ਗੁਰ ਪ੍ਰਸਾਦ।

0: ਅੰਮ੍ਰਿਤ ਛਾੜਨ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾ ਰਾਸਿਓਂ ਪ੍ਰੀਤ ਲਗਾਈ, ਇੱਕਿਓ ਤਮ ਪੰਥ ਸੁਨਿਆਉ ਗੁਰੂ ਸੰਗਤ, ਤਹਿ ਮਿਲੰਤ ਜਮ ਪ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
1: ਸਾਰਸ ਨਾ ਜਲ ਜਾਊਂ

0: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੇ ਲੜੀਵਾਰ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਵੱਲੋਂ ਜੋ ਪਾਵਨ ਸਲੋਕ ਉਚਾਰਨ ਕੀਤੇ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਪੌੜੀ ਦੇ ਰੂਪ ਵਿੱਚ ਜੋ ਪਾਠ ਉਚਾਰਨ ਕੀਤਾ ਹੈ, ਇਹ ਪਾਵਨ ਸਲੋਕ ਔਰ ਇਹ ਪਾਵਨ ਪੌੜੀ ਦਾ ਪਾਠ ਜੋ ਆਪ ਜੀਆਂ ਨੇ ਸਰਵਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 550 ਦੇ ਉੱਪਰ ਸਭਾਈਮਾਨ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਰਸਨਾ ਦੀ ਗੱਲ ਕਰਦਿਆਂ ਕਿਰਪਾ ਕਰਦੇ ਨੇ ਕਿ ਸਾਰ ਰਸਨਾ ਜਲ ਜਾਓ, ਜਿਨ ਹਰ ਕਾ ਸਵਾਓ ਨਾ ਪਾਇਆ, ਉਹ ਰਸਨਾ ਸੜ ਜਾਵੇ, ਜਲ ਜਾਵੇ, ਜਿਨੇ ਪਰਮੇਸ਼ਵਰ ਦੇ ਨਾਮ ਦਾ ਸਵਾਦ ਨਹੀਂ ਮਾਣਿਆ। ਹੋਰ ਹੋਰ ਸਵਾਦ ਇਹ ਰਸਨਾ ਮਾਣਦੀ ਹੈ, ਪਰ ਇਹਨੇ ਜੇ ਪਰਮੇਸ਼ਵਰ ਦੇ ਨਾਮ ਦਾ ਸਵਾਦ ਨਹੀਂ ਮਾਣਿਆ, ਇਹ ਰਸਨਾ ਸੜ ਜਾਵੇ, ਜਲ ਜਾਵੇ। ਇਹਦਾ ਮਤਲਬ ਇਹ ਹੈ ਕਿ ਇਹ ਰਸਨਾ ਕਿਸੇ ਕੰਮ ਦੀ ਨਹੀਂ। ਇਹ ਜੋ ਸਾਡੀ ਰਸਨਾ ਜਿਹਦੇ ਤੋਂ ਅਸੀਂ ਨਾਮ ਜਪ ਕੇ ਨਾਮ ਦਾ ਰਸ ਲੈਣਾ ਸੀ, ਨਾਮ ਦਾ ਸਵਾਦ, ਕਿਉਂਕਿ ਜੀਵ ਹੈ ਨਾ ਜਿਹਦੇ ਤੋਂ ਅਸੀਂ ਸਵਾਦ ਲੈਂਦੇ ਹਾਂ, ਕੋਈ ਖੱਟਾ ਹੈ ਕੋਈ ਮਿੱਠਾ ਹੈ, ਖੱਟਾ ਮਿੱਠਾ ਹੈ, ਉਹ ਅਸੀਂ ਜਦੋਂ ਆਪਣੀ ਰਸਨਾ 'ਤੇ ਜੀਭਾਂ 'ਤੇ ਰੱਖਦੇ ਹਾਂ ਤਾਂ ਸਾਨੂੰ ਉਸੇ ਵੇਲੇ ਉਹਦਾ ਸਵਾਦ ਆ ਜਾਂਦਾ, ਉਸੇ ਵੇਲੇ ਪਤਾ ਲੱਗ ਜਾਂਦਾ ਵੀ ਇਹ ਰਸ ਖੱਟਾ ਹੈ ਕਿ ਮਿੱਠਾ ਹੈ, ਕਿ ਇਹ ਖੱਟਾ ਮਿੱਠਾ ਹੈ। ਜਾਂ ਫਿਰ ਕਈਆਂ ਦੀ ਰਸਨਾ 'ਤੇ ਦੂਸਰਿਆਂ ਦੀਆਂ ਬੁਰਿਆਈਆਂ ਕਰਕੇ ਬੜਾ ਸਵਾਦ ਆਉਂਦਾ ਹੈ ਦੂਜਿਆਂ ਦੀ, ਇਹ ਵੀ ਇੱਕ ਰਸ ਹੈ ਜਿਹੜਾ ਇਸ ਜੀਭਾਂ ਨੂੰ ਲੱਗਾ ਹੋਇਆ। ਉਨ੍ਹਾਂ ਚਿਰ ਕਈਆਂ ਦੀ ਜ਼ਿੰਦਗੀ ਐਸੀ ਹੈ ਕਿ ਉਹਨਾਂ ਨੂੰ ਟਿਕਾ ਆਉਂਦਾ ਹੀ ਨਹੀਂ ਜਿੰਨਾ ਚਿਰ ਉਹ ਆਪਣੀ ਰਸਨਾ ਤੋਂ ਕਿਸੇ ਦੀ ਬੁਰਿਆਈ ਨਾ ਕਰ ਦੇਣ, ਕਿਸੇ ਦੀ ਨਿੰਦਿਆ ਨਾ ਕਰ ਦੇਣ, ਕਿਸੇ ਦੀ ਚੁਗਲੀ ਨਾ ਕਰ ਦੇਣ, ਉਨ੍ਹਾਂ ਚਿਰ ਉਹਨਾਂ ਨੂੰ ਟਿਕਾਈ ਨਹੀਂ ਆਉਂਦਾ, ਕਿਉਂਕਿ ਇਹ ਉਹਨਾਂ ਦਾ ਸਵਾਦ ਬਣ ਚੁੱਕਾ ਹੈ। ਇਸ ਲਈ ਮਹਾਰਾਜ ਕਹਿੰਦੇ ਆ ਉਹ ਰਸਨਾ ਜਿਹੜੀ ਹੈ ਉਹ ਸੜ ਜਾਵੇ, ਭਾਵ ਉਹ ਕਿਸੇ ਕੰਮ ਦੀ ਨਹੀਂ ਹੈ। ਜਿਹੜੇ ਹੋਰ ਹਰ ਸਵਾਦ ਤਾਂ ਮੰਨਦੀ ਹੈ ਪਰ ਨਾਮ ਦਾ ਸਵਾਦ ਨਹੀਂ ਆਉਂਦਾ ਇਹਨੂੰ, ਹੋਰ ਹੋਰ ਰਸ ਤਾਂ ਇਹਨੂੰ ਮਿੱਠੇ ਲੱਗਦੇ ਆ, ਜਿਹੜੇ ਕੜਵੇ ਨੇ ਉਹ ਵੀ ਇਹਨੂੰ ਸਵਾਦ ਲੱਗਦੇ ਆ, ਜਿਹੜੇ ਕੜਵੇ ਰਸ ਨੇ ਨਾ ਕੌੜੇ ਉਹ ਵੀ ਇਹਨੂੰ ਬੜੇ ਸਵਾਦ ਲੱਗਦੇ ਆ। ਕਿਉਂ? ਕਿਉਂਕਿ ਹਜੇ ਤੱਕ ਇਹਨੂੰ ਨਾਮ ਦਾ ਸਵਾਦ ਨਹੀਂ ਆਇਆ, ਨਾਮ ਦਾ ਰਸ ਨਹੀਂ ਮਿਲਿਆ। ਵੈਸੇ ਅਸੀਂ ਰੋਜ਼ ਆਪਣੇ ਆਪ ਨੂੰ ਦੇਖ ਕੇ ਆਪਣੀਆਂ ਅੱਖਾਂ ਨੂੰ, ਆਪਣੇ ਕੰਨਾਂ ਨੂੰ, ਆਪਣੀ ਜੀਭਾਂ ਨੂੰ, ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ ਅਸੀਂ ਰੋਜ਼ ਸਮਝਾਉਣਾ ਹੈ ਮਨ ਦੇ ਰਾਹੀਂ ਕਿ ਇਹ ਪੈਰ ਜਿਹੜੇ ਪਰਮਾਤਮਾ ਨੇ ਦਿੱਤੇ ਨੇ ਇਹ ਕਿਸ ਪਾਸੇ ਜਾਣਾ ਜਿਹੜੇ ਨੇ ਇਹ ਕਿਸ ਪਾਸੇ ਜਾਣ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਅਸੀਂ ਕਿਸ ਪਾਸੇ ਜਾਣਾ ਹੈ, ਇਹਨਾਂ ਹੱਥਾਂ ਨਾਲ ਕਿਹੜੇ ਕਰਮ ਕਰਨੇ ਆ, ਕਿਉਂਕਿ ਕਰਮ ਇੰਦਰੇ ਵੀ ਨੇ ਅਤੇ ਗਿਆਨ ਇੰਦਰੇ ਵੀ ਨੇ। ਗਿਆਨ ਇੰਦਰੀਆਂ ਦੇ ਵਿੱਚੋਂ ਦੀ ਇੱਕ ਇਹ ਰਸਨਾ ਹੈ ਜੀਭਾ, ਜਿਹੜੀ ਗਿਆਨ ਦਿੰਦੀ ਹੈ ਵੀ ਇਹ ਚੀਜ਼ ਮਿੱਠੀ ਹੈ ਕਿ ਇਹ ਖੱਟੀ ਹੈ। ਇਹਦੇ ਤੋਂ ਸਾਨੂੰ ਸੋਝੀ ਆਉਂਦੀ ਹੈ, ਗਿਆਨ ਆਉਂਦਾ। ਪਹਿਲਾਂ ਗਿਆਨ ਇੰਦਰੇ ਕੰਮ ਕਰਨਗੇ, ਫਿਰ ਕਰਮ ਇੰਦਰੇ ਕੰਮ ਕਰਨਗੇ। ਜੇ ਗਿਆਨ ਹੀ ਨਹੀਂ ਹੈ ਫਿਰ ਕਰਮ ਇੰਦਰੇ ਕਰਮ ਨਹੀਂ ਕਰਨਗੇ। ਜਿਵੇਂ ਇੱਕ ਮਸ਼ੀਨਰੀ ਦੇ ਪਾਰਟ ਹੁੰਦੇ ਹਨ, ਇਸੇ ਤਰ੍ਹਾਂ ਇਹ ਮਹਾਰਾਜ ਨੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਬਣਾਏ ਆ। ਗਿਆਨ ਇੰਦਰੀਆਂ ਦੇ ਰਾਹੀਂ ਹੀ ਕਰਮ ਇੰਦਰੀਆਂ ਨੇ ਚੱਲਣਾ, ਪਰ ਇਹਨਾਂ ਦੀ ਕਮਾਂਡ ਜਿਹੜੀ ਹੈ ਉਹ ਮਨ ਦੇ ਹੱਥ ਹੈ। ਮਨ ਜੋ ਚਾਹੇ ਉਹ ਗਿਆਨ ਲੈ ਸਕਦਾ ਇਹਨਾਂ ਗਿਆਨ ਇੰਦਰੀਆਂ ਤੋਂ, ਔਰ ਮਨ ਚਾਹੇ ਤਾਂ ਉਹ ਗਿਆਨ ਲੈ ਕੇ ਇਹਨਾਂ ਕਰਮ ਇੰਦਰੀਆਂ ਤੋਂ ਕਰਮ ਕਰਵਾ ਸਕਦਾ, ਕਿਉਂਕਿ ਇਹ ਮਨ ਦੇ ਹੱਥ ਹੈ। ਇਹ ਸਾਰਾ ਕੰਟਰੋਲ ਗਿਆਨ ਇੰਦਰੇ ਔਰ ਕਰਮ ਇੰਦਰੀਆਂ ਦਾ, ਇਹ ਕੰਟਰੋਲ ਮਨ ਦੇ ਹੱਥ ਹੈ। ਇਸ ਲਈ ਵਾਰ ਵਾਰ ਮਨ ਨੂੰ ਹੀ ਸਮਝਾਇਆ ਗਿਆ, ਕਿਉਂਕਿ ਮਨ ਦੇ ਰਾਹੀਂ ਹੀ ਸਮਝ ਆਏਗੀ ਇਸ ਰਸਨਾ ਨੂੰ, ਇਹਨਾਂ ਨੇਤਰਾਂ ਨੂੰ, ਇਹਨਾਂ ਕੰਨਾਂ ਨੂੰ, ਕਿ ਉਹ ਪਰਮਾਤਮਾ ਨੇ ਇਹ ਜੋ ਹੱਥ ਮੂੰਹ ਨੱਕ ਕੰਨ ਘੜ ਕੇ ਤੁਹਾਨੂੰ ਜਨਮ ਦਿੱਤਾ ਹੈ ਇਹ ਕਿਸ ਵਾਸਤੇ ਹੈ। ਬਾਕੀ ਸਾਨੂੰ ਸੰਸਾਰਿਕ ਤਲ ਉੱਤੇ ਸਾਰੀ ਸੋਝੀ ਹੈ, ਗਿਆਨ ਹੈ, ਸਮਝ ਹੈ ਕਿ ਆਹ ਚੀਜ਼ ਦਾ ਕੀ ਕੰਮ ਹੈ, ਆਹ ਕਾਹਦੇ ਵਾਸਤੇ ਹੈ। ਪਰ ਇਹ ਨਹੀਂ ਪਤਾ ਕਿ ਸਾਨੂੰ ਪਰਮਾਤਮਾ ਨੇ ਨੇਤਰ ਕਾਹਦੇ ਵਾਸਤੇ ਦਿੱਤੇ ਹੈ, ਇਹ ਨਹੀਂ ਪਤਾ ਵੀ ਇਹ ਪਰਮਾਤਮਾ ਨੇ ਸਾਨੂੰ ਸੁਣਨ ਵਾਸਤੇ ਇਹ ਕੰਨ ਕਾਹਦੇ ਲਈ ਦਿੱਤੇ ਹੈ, ਇਹ ਪੈਰ ਜਿਹੜੇ ਚੱਲਣ ਲਈ ਦਿੱਤੇ ਨੇ ਕਿਹੜੇ ਮਾਰਗ 'ਤੇ, ਕਿਹੜੇ ਰਸਤੇ 'ਤੇ, ਇਹਨਾਂ ਹੱਥਾਂ ਨਾਲ ਕਿਹੜਾ ਕਰਮ ਕਰਨਾ, ਕਿਹੜੀ ਕਿਰਤ ਕਰਨੀ ਹੈ, ਇਹ ਇਨਸਾਨ ਭੁੱਲ ਜਾਂਦਾ। ਇਸੇ ਲਈ ਤਾਂ ਸਮਝਾਇਆ ਗਿਆ, ਨੇਤਰਾਂ ਨੂੰ ਵੀ ਸਮਝਾਇਆ, ਕੰਨਾਂ ਨੂੰ ਵੀ ਸਮਝਾਇਆ, ਜ਼ੁਬਾਨ ਨੂੰ ਵੀ ਸਮਝਾਇਆ, ਹੱਥਾਂ ਪੈਰਾਂ ਨੂੰ ਵੀ ਸਮਝਾਇਆ। ਰੋਜ਼ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਰਸਨਾ ਨੂੰ ਸਮਝਾਉਂਦੇ ਹਾਂ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਤੂੰ ਜਿੰਨੇ ਮਰਜ਼ੀ ਰਸ ਚੱਖ ਲੈ, ਜਿੰਨੇ ਮਰਜ਼ੀ ਸਵਾਦ ਮਾਣ ਲੈ, ਪਰ ਤੇਰੇ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਣੀ। ਜਿੰਨਾ ਚਿਰ ਤੇਰੇ ਕੋਲ ਨਾਮ ਰਸ ਨਹੀਂ ਆਏਗਾ, ਜਿੰਨਾ ਚਿਰ ਤੂੰ ਨਾਮ ਦਾ ਸਵਾਦ ਨਹੀਂ ਨਾ ਮਾਣੇਗੀ, ਉਨਾ ਚਿਰ ਇਹ ਤ੍ਰਿਸ਼ਨਾ ਵਿਕਾਰਾਂ ਦੀ ਮੁੱਕਣੀ ਨਹੀਂ। ਹਰੀ ਦੇ ਨਾਮ ਦਾ ਰਸ ਕਿਤੇ ਇਹ ਰਸਨਾ ਚੱਖ ਲਵੇ, ਰਸਨਾ ਜਿਹਨੂੰ ਜਿਹਦੇ 'ਤੇ ਰਸ ਆਉਂਦਾ, ਜਿਹਨੂੰ ਰਸ ਦਾ ਸਵਾਦ ਆਉਂਦਾ। ਮਹਾਰਾਜ ਕਹਿੰਦੇ ਤੂੰ ਹਰੀ ਦੇ ਨਾਮ ਦਾ ਰਸ ਚੱਖ ਕੇ ਦੇਖ, ਤੇਰੇ ਅੰਦਰ ਸਬਰ ਵੀ ਆਏਗਾ, ਸੰਤੋਖ ਵੀ ਆਏਗਾ, ਔਰ ਤੇਰਾ ਮਨ ਸੰਤੁਸ਼ਟ ਵੀ ਹੋ ਜਾਏਗਾ। ਪਰ ਜਿਹੜੇ ਰਸ ਤੂੰ ਨਾਮ ਦਾ ਰਸ ਛੱਡ ਕੇ ਜਿਹੜੇ ਰਸ ਤੂੰ ਮਾਣਦੀ ਹੈ ਇਹ ਰਸਨਾ, ਇਹਦੇ ਨਾਲ ਤੇਰੀ ਪਿਆਸ ਨਹੀਂ ਬੁੱਝਣੀ, ਤ੍ਰਿਸ਼ਨਾ ਨਹੀਂ ਮੁੱਕਣੀ। ਮਹਾਰਾਜ ਕਹਿੰਦੇ ਆਨ ਰਸਾ ਜੇਤੇ ਤੈਂ ਚੱਖ ਹੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਤ ਹੈ। ਨਿਮਖ ਪਲ ਜਿੰਨੀ ਵੀ ਅੰਦਰੋਂ ਤ੍ਰਿਸ਼ਨਾ ਘਟਦੀ ਨਹੀਂ। ਆਨ ਮਤਲਬ ਹੋਰ ਜਿੰਨੇ ਵੀ ਰਸ ਨੇ ਦੁਨੀਆਂ ਦੇ, ਜਿਹੜੇ ਤੂੰ ਇਹ ਰਸਨਾ ਰਸ ਮਾਣਦੀ ਹੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਤ ਹੈ। ਹਰ ਰਸ ਕਾ ਤੂੰ ਚੱਖ ਹੈ ਸਾਧ, ਚੱਖਤ ਹੋਏ ਰਹੇ ਬਿਸਮਾਤ। ਜੇ ਤੂੰ ਹਰੀ ਦੇ ਨਾਮ ਦਾ ਰਸ ਚੱਖ ਲਵੇਂ, ਕਈਆਂ ਦੀ ਜ਼ਿੰਦਗੀ ਐਸੀ ਹੈ ਸਾਰੀ ਸਾਰੀ ਦਿਹਾੜੀ ਆਪਣੀ ਜ਼ੁਬਾਨ ਤੋਂ ਦੁਨਿਆਵੀ ਬੋਲ ਬੋਲਦੇ, ਨਿੰਦਿਆ ਚੁਗਲੀਆਂ ਝੂਠ ਕੂੜ ਪਤਾ ਨਹੀਂ ਕੀ ਕੁਛ ਮੁੱਖ ਤੋਂ ਬੋਲਦੇ, ਜ਼ੁਬਾਨ ਨਹੀਂ ਥੱਕਦੀ, ਮੂੰਹ ਨਹੀਂ ਥੱਕਦਾ। ਸਾਰੀ ਦਿਹਾੜੀ ਤੁਸੀਂ ਨਿੰਦਿਆ ਕਰਵਾ ਲਓ, ਸਾਰੀ ਦਿਹਾੜੀ ਚੁਗਲੀ ਕਰਵਾ ਲਓ, ਇਹ ਜ਼ੁਬਾਨ ਨਹੀਂ ਥੱਕਦੀ। ਦੁਨੀਆ ਦੇ ਜਿਹੜੇ ਵਿਕਾਰਾਂ ਦੇ ਰਸ ਨੇ ਉਹ ਇਸ ਰਸਨਾ 'ਤੇ ਸਾਰੀ ਦਿਹਾੜੀ ਲਿਆਓ ਤਾਂ ਵੀ ਇਹਨੇ ਨਹੀਂ ਰੱਜਣਾ ਅਤੇ ਥੱਕਣਾ, ਪਰ ਜਦੋਂ ਕਿਤੇ ਇਹਨੂੰ ਆਖੋ ਵੀ ਰਸਨਾ ਤੂੰ ਤੂੰ ਹੀ ਜਪਿਆ ਕਰ, ਰਸਨਾ ਜਪਤੀ ਤੂੰ ਹੀ, ਇਹਨੇ 2 ਮਿੰਟ ਬਾਅਦ ਹੀ ਥੱਕ ਜਾਣਾ। 2 ਮਿੰਟ ਵੀ ਜ਼ਿਆਦਾ ਨੇ, ਇਹਦੇ ਕੋਲੋਂ ਜਪਿਆ ਹੀ ਨਹੀਂ ਜਾਣਾ ਸਾਰੀ ਦਿਹਾੜੀ। ਇਹ ਰਸਨਾ ਦੁਨੀਆ ਦੇ ਰਸ ਮਾਣਨ ਵਾਲੀ ਇਹ 1-2 ਮਿੰਟ ਨਾਮ ਦਾ ਰਸ ਨਹੀਂ ਮਾਣ ਸਕਦੀ, ਮੂੰਹ ਥੱਕ ਜਾਂਦਾ, ਬੋਲਣਾ ਔਖਾ ਹੋ ਜਾਂਦਾ। ਇਸ ਲਈ ਕਹਿੰਦੇ ਨੇ ਇਹ ਰਸਨਾ ਤੂੰ ਨਾਮ ਦਾ ਰਸ ਲੈ, ਜਿੰਨਾ ਚਿਰ ਨਾਮ ਦਾ ਰਸ ਨਹੀਂ ਤੂੰ ਮਾਣੇਗੀ ਤੂੰ ਧ੍ਰਿਗ ਹੈ। ਇਹ ਰਸਨਾ ਵੀ ਧ੍ਰਿਗ ਹੈ, ਸਾਡੀਆਂ ਅੱਖਾਂ ਵੀ ਧ੍ਰਿਗ ਨੇ, ਕੰਨ ਵੀ ਧ੍ਰਿਗ ਹੈ, ਜ਼ਬਾਨ ਵੀ ਧ੍ਰਿਗ ਹੈ, ਹੱਥ ਪੈਰ ਵੀ ਧ੍ਰਿਗ ਧ੍ਰਿਗ ਧ੍ਰਿਗ ਆਖਿਆ। ਜੇ ਅਸੀਂ ਜਿਸ ਲਈ ਮਾਲਕ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਜੇ ਅਸੀਂ ਉਹ ਕਰਮ ਨਹੀਂ ਕਰਦੇ ਤਾਂ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਧ੍ਰਿਗ ਜਿਹਬਾ ਗੁਰ ਸ਼ਬਦ ਬਿਨ, ਜਿਸ ਰਸਨਾ ਅਤੇ ਜਿਹਬਾ ਅਤੇ ਗੁਰੂ ਦਾ ਸ਼ਬਦ ਨਹੀਂ ਚੱਲਦਾ ਉਹ ਧ੍ਰਿਗ ਹੈ, ਹੋਰ ਮੰਤਰ ਸਿਮਰ ਨਹੀਂ। ਹੋਰ ਮੰਤਰ ਇਹ ਰਸਨਾ ਸਿਮਰਦੀ ਹੈ ਪਰ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ। ਧ੍ਰਿਗ ਜਿਹਬਾ, ਉਹ ਜਿਹਬਾ ਧ੍ਰਿਗ ਹੈ, ਫਿਟਕਾਰਯੋਗ ਹੈ, ਨਿਕੰਮੀ ਹੈ। ਦੁਨੀਆਂ ਦੇ ਵਿੱਚ ਮੰਤਰ ਬਹੁਤ ਨੇ ਜਿਹੜੇ ਅੱਜ ਦਿੱਤੇ ਜਾ ਰਹੇ ਨੇ, ਪਤਾ ਕਾਹਦੇ ਵਾਸਤੇ, ਵੀ ਕਿਸੇ ਦਾ ਕੰਮ ਬੰਦ ਕਰਨਾ ਹੋਵੇ ਅਤੇ ਆਪਣਾ ਚਲਾਉਣਾ ਹੋਵੇ ਅਤੇ ਆਹ ਮੰਤਰ ਹੈ। ਜੇ ਤੁਸੀਂ ਆਪਣੇ ਘਰ ਵਿੱਚ ਖੁਸ਼ੀ ਚਾਹੁੰਦੇ ਹੋ ਅਤੇ ਕਿਸੇ ਦੀਆਂ ਖੁਸ਼ੀਆਂ ਤੁਸੀਂ ਘਰ ਦੀਆਂ ਖਤਮ ਕਰਨਾ ਚਾਹੁੰਦੇ ਹੋ ਤਾਂ ਆਹ ਮੰਤਰ ਹੈ, ਆਹ ਕੰਮ ਲਈ ਆਹ ਮੰਤਰ ਹੈ, ਆਹ ਕੰਮ ਲਈ ਆਹ ਮੰਤਰ ਹੈ, ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਮੰਤਰ ਹੈ। ਜੇ ਇਹ ਰਸ ਜੀਭ ਸਾਡੀ ਜ਼ੁਬਾਨ ਹੋਰ ਮੰਤਰ ਸਿਮਰਦੀ ਹੈ ਪਰ ਮਹਾਂਮੰਤਰ ਨਹੀਂ ਸਿਮਰਦੀ, ਮੂਲ ਮੰਤਰ ਨਹੀਂ ਸਿਮਰਦੀ, ਪਰਮਾਤਮਾ ਦਾ ਨਾਮ ਨਹੀਂ ਸਿਮਰਦੀ, ਤੇ ਭਾਈ ਸਾਹਿਬ ਜੀ ਕਹਿੰਦੇ ਆ ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਹੋਰ ਮੰਤਰ ਜਿੰਨੇ ਮਰਜ਼ੀ ਜਿਹੜੇ ਸਾਡੇ ਮਤਲਬ ਲਈ ਨੇ, ਜੋ ਮੈਂ ਚਾਹੁੰਦਾ ਉਹ ਕਿਤੇ ਮੇਰੀ ਇੱਛਾ ਪੂਰੀ ਹੋ ਜਾਏ। ਦੁਨੀਆਂ 'ਚ ਬੜੇ ਨੇ ਐਸੇ ਮੰਤਰ ਜਿਹੜੇ ਦਿੱਤੇ ਜਾ ਰਹੇ ਨੇ, ਪਰ ਗੱਲ ਤਾਂ ਹੈ ਕਿ ਕਬੀਰ ਸਾਹਿਬ ਜੋ ਕਹਿੰਦੇ ਆ ਉਹ ਕਿਤੇ ਸਾਡੀ ਰਸਨਾ 'ਤੇ ਆ ਜਾਏ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ, ਰਾਮ ਦਾ ਨਾਮ ਆਉਣਾ ਚਾਹੀਦਾ ਰਸਨਾ ਦੇ ਉੱਤੇ, ਹੋਰ ਮੰਤਰ ਨਹੀਂ ਆਉਣੇ ਚਾਹੀਦੇ, ਰਸਨਾ ਦੇ ਉੱਤੇ ਪਰਮਾਤਮਾ ਦਾ ਨਾਮ ਆਉਣਾ ਚਾਹੀਦਾ, ਪਰਮੇਸ਼ਵਰ ਦਾ, ਜਿਹਦੇ ਵਿੱਚ ਅੰਮ੍ਰਿਤ ਰਸ ਭਰਪੂਰ ਹੈ, ਉਹ ਰਸ ਸਾਡੀ ਰਸਨਾ 'ਤੇ ਆਏਗਾ, ਉਹ ਸਾਡੇ ਹਿਰਦੇ ਤੱਕ ਪਹੁੰਚੇਗਾ ਰਸ। ਇੱਕ ਉਹ ਰਸ ਹੈ ਜਿਹਨੇ ਸਾਡੀ ਮਤ ਨੂੰ ਸੁਧਾਰ ਦੇਣਾ, ਜਿਹਨੂੰ ਪੀ ਕੇ ਜਿਹਦਾ ਸਵਾਦ ਮਾਣ ਕੇ ਮਤ ਸੁਧਰ ਜਾਏਗੀ, ਔਰ ਇੱਕ ਉਹ ਰਸ ਹੈ ਜਿਹਨੂੰ ਪੀ ਕੇ ਜਿਹਦਾ ਰਸ ਮਾਣ ਕੇ ਮਤ ਵਿਗੜ ਜਾਏਗੀ। ਹੁਣ ਆਪਾਂ ਕਿਹੜਾ ਰਸ ਪੀਣਾ, ਇਹ ਦੇਖਣਾ ਕਿ ਵਿਗੜੇ ਹੋਏ ਜਿਹਨੇ ਮੇਰੀ ਮਤ ਨੂੰ ਵਿਗਾੜ ਦੇਣਾ ਉਹ ਰਸ ਪੀਣਾ, ਕਿ ਜਿਹਨੇ ਮੇਰੀ ਮਤ ਨੂੰ ਸਵਾਰ ਦੇਣਾ ਮੈਂ ਉਹ ਰਸ ਪੀਣਾ। ਇਹ ਹੁਣ ਅਸੀਂ ਫੈਸਲਾ ਕਰਨਾ, ਕਿਉਂਕਿ ਸਾਡੇ ਕੀਤੇ ਹੋਏ ਫੈਸਲੇ ਨੇ ਸਾਨੂੰ ਫਲ ਦੇਣਾ। ਪਰਮਾਤਮਾ ਨੇ ਤਾਂ ਮੋਹਰ ਲਾ ਦੇਣੀ ਹੈ ਵੀ ਤੈਨੂੰ ਤਾਂ ਦੱਸਿਆ ਸੀ ਜਿੱਤ ਪੀਤਾ ਮਤ ਦੂਰ ਹੋਏ, ਜਿਸ ਨੂੰ ਪੀਣ ਦੇ ਨਾਲ ਜਿਹੜਾ ਰਸ ਮਾਨਣ ਦੇ ਨਾਲ ਮਤ ਦੂਰ ਹੋ ਜਾਏ ਤੂੰ ਉਹ ਰਸ ਨਹੀਂ ਪੀਣਾ। ਜਿੱਤ ਪੀਤਾ ਮਤ ਦੂਰ ਹੋਏ, ਵਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ। ਜਿਹੜਾ ਰਸ ਤੂੰ ਮਾਣਿਆ ਮਤ ਉਹਦੇ ਨਾਲ ਖਤਮ ਹੋ ਗਈ, ਵਿਗੜ ਗਈ, ਅਤੇ ਉਸ ਮਾਲਕ ਦੇ ਦਰ ਤੋਂ ਵੀ ਧੱਕੇ ਮਿਲੇ, ਫਿਰ ਉਹ ਰਸ ਨਹੀਂ ਚਾਹੀਦਾ ਰਸਨਾ ਨੂੰ। ਰਸਨਾ ਨੂੰ ਨਾਮ ਰਸ ਚਾਹੀਦਾ ਜਿਹਦੇ ਨਾਲ ਲੋਕ ਵੀ ਸੁਖੀ ਹੋਵੇ, ਤੇ ਪਰਲੋਕ ਵੀ ਸੁਖੀ ਹੋਵੇ। ਜਿਹਨੂੰ ਕਿਹਾ ਜਿਹਦੀ ਰਸਨਾ ਤੇ ਆਪ ਪਰਮੇਸ਼ਵਰ, ਹੁਣ ਧਿਆਨ ਦੇਣਾ, ਜਿਹਦੀ ਰਸਨਾ ਤੇ ਕੂੜ ਹੈ, ਜਿਹਦੀ ਰਸਨਾ ਦੇ ਉੱਤੇ ਅਹੰਕਾਰ ਦੇ ਬੋਲ ਨੇ, ਜਿਹਦੀ ਰਸਨਾ ਦੇ ਉੱਤੇ ਵਿਕਾਰ ਨੇ, ਨਸ਼ੇ ਦੇ ਰਸ ਨੇ, ਉਸ ਰਸਨਾ ਤੇ ਰੱਬ ਆ ਕੇ ਬੈਠ ਜਾਏਗਾ? ਉਸ ਰਸਨਾ ਤੇ ਆਪ ਵਾਹਿਗੁਰੂ ਜੀ ਬੈਠ ਕੇ ਬੋਲਣਗੇ? ਜਿਹੜੀ ਰਸਨਾ ਗੰਦੀ ਹੋ ਚੁੱਕੀ, ਮੈਲੀ ਹੋ ਚੁੱਕੀ ਹੈ, ਸਾਰਾ ਸਾਰਾ ਦਿਨ ਇਸ ਜ਼ੁਬਾਨ ਤੋਂ, ਰਸਨਾ ਤੋਂ ਨਿੰਦਿਆ, ਝੂਠ, ਚੁਗਲੀਆਂ, ਬੁਰਿਆਈਆਂ, ਤੇ ਫਿਰ ਅਸੀਂ ਸ਼ਾਮ ਨੂੰ ਕਹੀਏ ਜੀ ਮੇਰੀ ਰਸਨਾ ਤੇ ਰੱਬ ਬੈਠਾ, ਇਹ ਕਿੱਦਾਂ ਹੋ ਜਾਏਗਾ? ਕਿਹਦੀ ਰਸਨਾ ਤੇ ਰੱਬ ਜੀ ਬੈਠਦੇ ਆ? ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧ ਕੀ, ਜਿਹਨੇ ਇੰਦਰੀਆਂ ਨੂੰ ਸਾਧਿਆ ਹੈ, ਜਿਹਨੇ ਸਵਾਦਾਂ ਤੋਂ ਉੱਪਰ ਉੱਠਣਾ ਕੀਤਾ ਹੈ, ਵਿਕਾਰਾਂ ਦੇ ਸਵਾਦਾਂ ਤੋਂ, ਬੁਰਿਆਈਆਂ ਵਾਲੇ ਸਵਾਦਾਂ ਤੋਂ। ਕਸੂਰ ਸਾਡਾ ਹੈ, ਪਰਮਾਤਮਾ ਦਾ ਨਹੀਂ ਹੈ। ਪਰਮਾਤਮਾ ਨੇ ਤੇ ਕਈ ਫਲ ਫਰੂਟ ਐਸੇ ਦਿੱਤੇ ਆ ਜਿਹਨੂੰ ਖਾਣ ਨਾਲ, ਪੀਣ ਨਾਲ ਸਾਡੇ ਸਰੀਰ ਨੂੰ ਵਿਟਾਮਿਨ ਮਿਲਦੇ ਆ, ਤਾਕਤ ਮਿਲਦੀ ਹੈ, ਪਰ ਅਸੀਂ ਕੀ ਕੀਤਾ? ਸਾਡੀ ਵਿਗੜੀ ਹੋਈ ਮੱਤ ਨੇ ਉਹਨਾਂ ਨੂੰ ਨਸ਼ੇ 'ਚ ਬਦਲ ਦਿੱਤਾ। ਸਮਝ ਰਹੇ ਹੋ ਆਪ ਜੀ? ਕਈ ਫਲ ਐਸੇ ਨੇ ਜੇ ਅਸੀਂ ਕੁਦਰਤੀ ਤੌਰ 'ਤੇ ਉਹਨੂੰ ਖਾਵਾਂਗੇ ਜਾਂ ਰਸ ਪੀਆਂਗੇ, ਉਹ ਸਾਡੇ ਸਰੀਰ ਨੂੰ ਵਿਟਾਮਿਨ ਦਿੰਦਾ, ਤਾਕਤ ਦਿੰਦਾ, ਪਰ ਵਿਗੜੀ ਹੋਈ ਮੱਤ ਨੇ ਕੀ ਕੀਤਾ? ਉਸੇ ਨੂੰ ਹੀ ਨਸ਼ਾ ਬਣਾ ਦਿੱਤਾ, ਨਸ਼ਾ ਬਣਾ ਕੇ ਅਤੇ ਉਹਨੂੰ ਪੀ ਰਿਹਾ ਹੈ, ਜਿਹਦੇ ਨਾਲ ਮੱਤ ਹੋਰ ਵਿਗੜ ਗਈ, ਅਤੇ ਉਹਦੀ ਰਸਨਾ 'ਤੇ ਰੱਬ ਬੈਠੇਗਾ? ਜਿਹਨੇ ਰੋਜ਼ ਭਰ ਕੇ ਨਸ਼ਾ ਪੀਤਾ ਹੋਵੇ ਅਤੇ ਕਬੂਲ ਮੁੱਖ ਤੋਂ ਬੋਲਦਾ ਹੋਵੇ, ਅਤੇ ਸਵੇਰੇ ਉੱਠ ਕੇ ਕਵੇ ਵੀ ਮੇਰੀ ਰਸਨਾ 'ਤੇ ਤਾਂ ਰੱਬ ਬੈਠਦਾ, ਉਹ ਕਿਵੇਂ ਬੈਠੇਗਾ? ਪ੍ਰਭੂ ਜੀ ਉਸ ਰਸਨਾ 'ਤੇ ਬੈਠਦੇ ਆ, ਅਤੇ ਉਹਦੀ ਫਿਰ ਜਿਹੜੇ ਬੋਲ ਹੈ ਨਾ, ਜਿਹਦੇ ਰਸਨਾ 'ਤੇ ਆਪ ਵਾਹਿਗੁਰੂ ਬੈਠਦੇ ਆ, ਉਹਦੀ ਰਸਨਾ ਤੋਂ ਮਿਠਾਸ ਨਿਕਲਦੀ ਆ, ਕੜਵਾਹਟ ਨਹੀਂ ਨਿਕਲਦੀ। ਉਹਦੀ ਰਸਨਾ 'ਤੇ ਮਿਠਾਸ ਹੋਏਗੀ, ਕੜਵਾਹਟ ਨਹੀਂ ਹੋਏਗੀ। ਈਰਖਾ ਅਤੇ ਨਫ਼ਰਤ ਨਾਲ ਭਰੇ ਹੋਏ ਬੋਲ ਨਹੀਂ ਉਹਦੇ ਮੁੱਖ 'ਚੋਂ ਨਿਕਲਦੇ ਜਿਹਦੀ ਰਸਨਾ 'ਤੇ ਆਪ ਵਾਹਿਗੁਰੂ ਜੀ ਬੈਠਦੇ ਆ। ਪਰ ਕਿਹਦੀ ਰਸਨਾ 'ਤੇ? ਜਿਹਨੇ ਆਪਣੇ ਇੰਦਰੀਆਂ ਨੂੰ ਸਾਧ ਲਿਆ। ਰੋਜ਼ ਪੜ੍ਹਦੇ ਹੋ ਤੁਸੀਂ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਫਿਰ ਉਹ ਕਦੀ ਕੌੜਾ ਬੋਲੇਗਾ, ਕਦੀ ਨਫ਼ਰਤ ਭਰੇ ਬੋਲ ਬੋਲੇਗਾ, ਕਦੇ ਕਿਸੇ ਦੇ ਦਿਲ ਨੂੰ ਦੁਖਾਉਣ ਵਾਲੇ ਬੋਲ ਉਹਦੇ ਰਸਨਾ ਤੋਂ ਨਿਕਲਣਗੇ? ਨਹੀਂ, ਉਹ ਰੋਂਦੇ ਨੂੰ ਹਸਾ ਤੇ ਦੇਗਾ, ਪਰ ਉਹ ਹੱਸਦੇ ਨੂੰ ਰਵਾ ਨਹੀਂ ਸਕਦਾ। ਉਹਦੇ ਬੋਲਾਂ ਵਿੱਚ ਇੰਨੀ ਪਾਵਰ ਹੋਏਗੀ, ਉਹ ਰੋਂਦੇ ਨੂੰ ਹਸਾ ਦੇਗਾ। ਗੁਰੂ ਅਮਰਦਾਸ ਮਹਾਰਾਜ ਜੀ ਸਾਰੀ ਰਾਤ ਨੇਤਰਾਂ 'ਚੋਂ ਨੀਰ ਨਹੀਂ ਸੀ ਰੁਕਦਾ ਪਿਆ, ਸਾਰੀ ਰਾਤ ਰੋਂਦਿਆਂ ਲੰਘ ਗਈ ਸੀ। ਅੰਮ੍ਰਿਤ ਵੇਲੇ ਜਦੋਂ ਬੀਬੀ ਅਮਰੋ ਜੀ ਦੀ ਰਸਨਾ ਤੋਂ ਗੁਰਬਾਣੀ ਸੁਣੀ, ਸ਼ਬਦ ਸੁਣਿਆ, ਤੇ ਉਹ ਰੋਣਾ ਬੰਦ ਹੋ ਗਿਆ, ਉਹ ਭੁੱਲ ਹੀ ਗਿਆ, ਸਾਰੀ ਰਾਤ ਦਾ ਦੁੱਖ ਜਿਹੜਾ ਸੀ ਉਹ ਵਿਸਰ ਹੀ ਗਿਆ। ਉਹ ਐਸਾ ਸਵਾਦ ਆਇਆ, ਐਸਾ ਰਸ ਆਇਆ, ਚਲੇ ਗਏ ਖਿੱਚੇ। ਪੁੱਛਦੇ ਆ, ਧੀਏ ਇਹ ਕੀ, ਕਿਹੜੇ ਬੋਲ ਜਿਹੜੇ ਤੂੰ ਬੋਲ ਰਹੀ ਹੈ ਜਿਹਨੇ ਮੇਰਾ ਰੋਣਾ ਹੀ ਬੰਦ ਕਰ ਦਿੱਤਾ, ਜਿਹਨੇ ਮੇਰੇ ਮੁਰਝਾਏ ਚਿਹਰੇ ਨੂੰ ਖੇੜਾ ਦੇ ਦਿੱਤਾ, ਮੇਰਾ ਚਿਹਰਾ ਖਿੜ ਗਿਆ, ਉਹ ਕੰਨਾਂ ਦੇ ਵਿੱਚ ਐਸੇ ਬੋਲ ਪਏ, ਰਸ ਭਰੇ, ਇਹ ਬੋਲ ਕਿਹਦੇ ਆ? ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਮਿਲੀ ਪਿਤਾ ਗੁਰਦੇਵ ਜੀ ਕੋਲੋਂ ਹੈ। ਉਹ ਰਸਨਾ ਸੀ ਨਾ, ਉਹ ਕੈਸੀ ਰਸਨਾ ਸੀ ਬੀਬੀ ਅਮਰੋ ਜੀ ਦੀ, ਜਿਹਦੀ ਰਸਨਾ ਤੋਂ ਸੁਣਦਿਆਂ ਰਸ ਆ ਗਿਆ, ਸਵਾਦ ਆ ਗਿਆ। ਭਾਈ ਜੋਧ ਜੀ ਦੀ ਰਸਨਾ ਤੋਂ, ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਹੱਟੀ 'ਤੇ ਸੌਦਾ ਤੋਲਦੇ ਆ ਨਾ, ਅਤੇ ਭਾਈ ਜੋਧ ਜੀ ਬਾਣੀ ਪੜ੍ਹਦੇ ਆ, ਕਿੰਨੇ ਪਿਆਰ ਨਾਲ ਭਿੱਜ ਕੇ ਬਾਣੀ ਪੜ੍ਹ ਰਹੇ ਹੋਣਗੇ ਕਿ ਭਾਈ ਲਹਿਣਾ ਜੀ ਦੇ ਅੰਦਰ ਉਹਦਾ ਅਸਰ ਹੋ ਗਿਆ। ਰਸਨਾ ਤੋਂ ਹੀ ਬੋਲ ਕੇ ਉਹਨਾਂ ਨੇ ਸ਼ਬਦ ਸੁਣਾਇਆ ਨਾ, ਭਾਈ ਜੋਧ ਜੀ ਨੇ ਉਹ ਰਸਨਾ ਤੋਂ ਜਦੋਂ ਰਸ ਭਰੇ ਬੋਲ ਨਿਕਲੇ ਤੇ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਪਏ, ਅੰਦਰ ਠੰਡ ਪੈ ਗਈ, ਅੰਦਰ ਸਕੂਨ ਮਿਲਿਆ। ਉਰੇ ਵੀ ਧਿਆਨ ਰੱਖਣਾ, ਪਹਿਲਾਂ ਸੁਣਨਾ ਹੈ ਫਿਰ ਅਸੀਂ ਰਸਨਾ ਤੋਂ ਜਪਣਾ ਹੈ। ਜਿਹੜਾ ਸੁਣੇਗਾ ਹੀ ਨਹੀਂ ਉਹ ਜਪੇਗਾ ਵੀ ਨਹੀਂ। ਔਰ ਜਿੰਨੇ ਪਿਆਰ ਨਾਲ ਭਿੱਜ ਕੇ ਸੁਣਾਂਗੇ ਓਨਾ ਹੀ ਮੁੱਖ ਤੋਂ ਪਿਆਰ ਨਾਲ ਬੋਲਾਂਗੇ, ਜਿੰਨਾ ਕੜਵਾ ਸੁਣਾਂਗੇ ਓਨਾ ਹੀ ਕੜਵਾ ਬੋਲਾਂਗੇ। ਜੋ ਅੰਦਰ ਭਾਂਡੇ 'ਚ ਪਏਗਾ ਉਹੀ ਮੂੰਹੋਂ ਨਿਕਲੇਗਾ। ਅਸੀਂ ਘਰਾਂ ਦੇ ਵਿੱਚ ਇੱਕ ਗੱਲ ਧਿਆਨ 'ਚ ਰੱਖਿਓ, ਅਸੀਂ ਘਰਾਂ 'ਚ ਐਸਾ ਮਾਹੌਲ ਬਣਾਈ, ਜਿਨ੍ਹਾਂ ਦੇ ਹੈ ਮੁਬਾਰਕ ਹੈ, ਸਾਰਿਆਂ ਦੀ ਗੱਲ ਨਹੀਂ ਹੈ, ਜਿਨ੍ਹਾਂ ਦੇ ਹੈ ਮੁਬਾਰਕ ਹੈ। ਕਈਆਂ ਦੇ ਘਰਾਂ ਦਾ ਮਾਹੌਲ ਦੇਖਣ ਨੂੰ ਮਿਲਦਾ, ਜਿਹੜੇ ਵੱਡੇ ਨੇ ਘਰ ਦੇ ਵੱਡੇ ਆਗੂ ਨੇ, ਪਰਿਵਾਰਕ ਮਾਂ ਬਾਪ ਹੋਰ ਵੱਡੇ, ਉਹ ਕੌੜਾ ਬੋਲਦੇ ਆ, ਭੈੜਾ ਬੋਲਦੇ, ਅਤੇ ਛੋਟੇ ਛੋਟੇ ਬੱਚੇ ਸੁਣਨ ਵਾਲੇ ਵੀ ਫਿਰ ਉਹੀ ਕੁਛ ਬੋਲਦੇ ਆ। ਘਰਾਂ 'ਚ ਜੋ ਹਾਲਾਤ ਬਣੇ ਹੋਏ ਆ, ਅੱਗੋਂ ਬੱਚਿਆਂ ਨੇ ਵੀ ਸੁਣ ਸੁਣ ਕੇ ਉਹੀ ਕੁਛ ਬੋਲਣਾ। ਆਪਣੇ ਘਰਾਂ ਦਾ ਮਾਹੌਲ ਐਸਾ ਬਣਾਈਏ ਕਿ ਪਿਆਰ ਨਾਲ ਬੋਲੀਏ, ਸਤਿਕਾਰ ਨਾਲ ਬੋਲੀਏ। ਜੀ ਕਹਿ ਕੇ ਬੋਲਾਂਗੇ ਤੇ ਬੱਚੇ ਸੁਣਨਗੇ ਘਰ 'ਚ ਵੀ ਸਾਡੇ ਵੱਡੇ ਤਾਂ ਜੀ ਜੀ ਕਰਕੇ ਬੋਲਦੇ ਆ, ਫਿਰ ਉਹ ਵੀ ਜੀ ਜੀ ਕਰਕੇ ਬੋਲਣਗੇ। ਜੇ ਅਸੀਂ ਕੜਵਾ ਬੋਲਾਂਗੇ ਤੇ ਉਹ ਵੀ ਕੜਵਾ ਹੀ ਬੋਲਣਗੇ, ਕਿਉਂਕਿ ਜੋ ਸੁਣ ਰਹੇ ਆ ਉਹੀ ਕੁਛ ਬੋਲਣਗੇ ਉਹ। ਆ ਛੋਟੇ ਛੋਟੇ ਬੱਚੇ ਦੇਖੇ ਆ, ਇੰਨਾ ਭੈੜਾ ਬੋਲਦੇ ਆ, ਮਾੜਾ ਬੋਲਦੇ ਆ, ਗੰਦਲੇ ਬੋਲ ਉਹਨਾਂ ਦੇ ਮੁੱਖ 'ਚੋਂ ਨਿਕਲਦੇ। ਕਾਰਨ ਕੀ ਹੈ? ਕੰਨਾਂ ਵਿੱਚ ਉਹੀ ਕੁਛ ਪੈ ਰਿਹਾ ਹੈ, ਜੋ ਕੰਨਾਂ ਦੇ ਵਿੱਚ ਪੈ ਰਿਹਾ ਉਹੀ ਜ਼ੁਬਾਨ ਤੋਂ ਨਿਕਲ ਰਿਹਾ। ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਸਾਹਿਬ ਨੇ ਜੋ ਸੁਣਿਆ ਸੀ ਕੰਨਾਂ ਤੋਂ, ਬਾਣੀ ਸੁਣੀ, ਸ਼ਬਦ ਸੁਣਿਆ, ਮੁੱਖ ਤੋਂ ਵੀ ਬੋਲ ਨਿਕਲ ਰਿਹਾ। ਗੁਰੂ ਅਮਰਦਾਸ ਮਹਾਰਾਜ ਨੇ ਕੰਨਾਂ ਤੋਂ ਬਾਣੀ ਸੁਣੀ ਹੈ ਤੇ ਮੁੱਖ ਤੋਂ ਵੀ ਬਾਣੀ ਦਾ ਰਸ ਆ ਰਿਹਾ ਹੈ। ਤੇ ਮਹਾਰਾਜ ਆਪ ਹੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਮਹਾਰਾਜ ਕਹਿੰਦੇ ਸਾ ਰਸਨਾ ਜਲ ਜਾਓ, ਉਹ ਰਸਨਾ ਸੜ ਜਾਵੇ, ਭਾਵ ਕਿਸੇ ਕੰਮ ਦੀ ਨਹੀਂ ਹੈ। ਜਿਨ ਹਰ ਕਾ ਨਾਉ, ਜਿਸ ਨੇ ਪਰਮੇਸ਼ਵਰ ਦਾ ਨਾਮ ਦਾ ਸਵਾਦ ਨਹੀਂ ਮਾਣਿਆ, ਜਿਨ ਹਰ ਕਾ ਸਵਾਓ ਨਾ ਪਾਇਆ, ਸਵਾਓ ਮਤਲਬ ਸਵਾਦ। ਸਾਡੀ ਰਸਨਾ ਤੇ ਪਰਮਾਤਮਾ ਦੇ ਨਾਮ ਦਾ ਰਸ ਆਵੇ, ਸਾਨੂੰ ਬਾਣੀ ਮਿੱਠੀ ਲੱਗੇ, ਬਾਣੀ ਸਵਾਦ ਲੱਗੇ, ਪਰਮਾਤਮਾ ਦਾ ਨਾਮ ਸਵਾਦ ਲੱਗੇ। ਤੇ ਜਿਸ ਰਸਨਾ ਤੇ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਨਹੀਂ ਹੈ, ਤੇ ਮਹਾਰਾਜ ਜੀ ਕਹਿੰਦੇ ਇਹ ਸੜ ਜਾਵੇ। ਫਿਰ ਬੇਨਤੀ ਕਰਾਂ, ਸੜ ਜਾਵੇ ਦਾ ਮਤਲਬ ਇਹ ਨਿਕੰਮੀ, ਕਿਸੇ ਕੰਮ ਦੀ ਨਹੀਂ ਹੈ, ਕਿਉਂਕਿ ਜਿਹੜੀ ਚੀਜ਼ ਸੜ ਗਈ ਉਹ ਕਿਸੇ ਕੰਮ ਦੀ ਨਹੀਂ ਹੈ। ਬੜਾ ਕੀਮਤੀ ਕੋਈ ਕਾਗਜ਼ ਹੋਵੇ, ਬੜਾ ਕੀਮਤੀ, ਲੱਖਾਂ ਦਾ ਉਹਦੇ ਉੱਤੇ ਮੁੱਲ ਲਿਖਿਆ ਹੋਵੇ, ਤੇ ਜੇ ਉਹ ਸੜ ਜਾਏ ਤੇ ਕੀ ਕਹਿੰਦੇ ਆਪਾਂ? ਅਸੀਂ ਕਹਿੰਦੇ ਹਾਂ ਕਿਸੇ ਕੰਮ ਦਾ ਨਹੀਂ ਰਿਹਾ। ਇਹ ਜ਼ੁਬਾਨ ਸਾਡੀ ਬੜੀ ਕੀਮਤੀ ਹੈ, ਬੜੀ ਕੀਮਤੀ ਹੈ, ਬੜੀ ਵੱਡਮੁੱਲੀ ਹੈ, ਪਰ ਜੇ ਇਹਦੇ 'ਤੇ ਨਾਮ ਦਾ ਰਸ ਨਹੀਂ ਆਇਆ ਇਹ ਕਿਸੇ ਕੰਮ ਦੀ ਨਹੀਂ ਹੈ। ਤੋ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਰਸਨਾ ਜਿਹਦੇ ਉੱਤੇ ਰਸ ਆਉਣਾ ਚਾਹੀਦਾ ਹੈ, ਇਹ ਜੀਭਾ ਕਹਿ ਲਓ, ਜੀਭ ਕਹਿ ਲਓ, ਜਿਹਦੇ 'ਤੇ ਰਸ ਆਉਣਾ, ਇਹ ਇੰਦਰੀ ਹੈ ਜਿਹਦੇ ਨਾਲ ਸਾਨੂੰ ਰਸ ਦਾ ਪਤਾ ਲੱਗਣਾ, ਸਵਾਦ ਦਾ ਪਤਾ ਲੱਗਣਾ। ਇਸ ਲਈ ਮਹਾਰਾਜ ਰਸਨਾ ਨੂੰ ਸੰਬੋਧਨ ਕਰਦਿਆਂ ਸਮਝਾ ਰਹੇ ਨੇ ਕਿ ਉਹ ਰਸਨਾ ਸੜ ਜਾਵੇ ਜਿਹਦੇ ਰਸਨਾ ਉੱਤੇ ਪਰਮੇਸ਼ਵਰ ਦੇ ਨਾਮ ਦਾ ਸਵਾਦ ਨਹੀਂ ਆਉਂਦਾ, ਜਾਂ ਸਵਾਦ ਜਿਹੜੀ ਰਸਨਾ ਨਹੀਂ ਮਾਣਦੀ ਹੈ। ਸਾ ਰਸਨਾ ਜਲ ਜਾਓ, ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਹਨ।
1: ਮਹੱਲਾ ਤੀਜਾ।

ਸਤਿਗੁਰੂ ਮਹਾਰਾਜ ਜੀ ਪਹਿਲੇ ਸਲੋਕ ਵਿੱਚ ਕਿਰਪਾ ਕਰਦੇ ਨੇ, ਸਾ ਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ, ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਨਾਨਕ ਤੋਂ ਭਾਵ ਗੁਰੂ ਅਮਰਦਾਸ ਮਹਾਰਾਜ। ਰਸਨਾ ਸ਼ਬਦ ਰਸਾਏ, ਜਿਹਦੀ ਰਸਨਾ ਤੇ ਸ਼ਬਦ ਦਾ ਰਸ ਆ ਗਿਆ, ਰਸ ਆਏ, ਇਕੱਠਾ ਕਰ ਦਿੱਤਾ, ਰਸਾਏ ਹੈ ਕਿ ਰਸ ਆਏ, ਰਸ ਦਾ ਆਉਣਾ, ਜਿਸ ਦੀ ਰਸਨਾ ਤੇ ਸ਼ਬਦ ਦਾ ਰਸ ਆ ਗਿਆ। ਹੁਣ ਅਸੀਂ ਨਾਮ ਦਾ ਰਸ ਲੈਣਾ, ਉਹ ਨਾਮ ਦਾ ਰਸ ਕਿੱਥੋਂ ਮਿਲਣਾ? ਸ਼ਬਦ ਵਿੱਚੋਂ। ਸੌਖਾ ਕਰਦਿਆਂ ਸਮਝਣ ਲਈ, ਕੇਵਲ ਅਸੀਂ ਗੰਨੇ ਦਾ ਰਸ ਲੈਣਾ ਤੇ ਉਹ ਕਿੱਥੋਂ ਮਿਲਣਾ? ਗੰਨੇ ਵਿੱਚੋਂ। ਅਸੀਂ ਸੇਬ ਦਾ ਰਸ ਲੈਣਾ ਤੇ ਕਿੱਥੋਂ ਮਿਲਣਾ? ਸੇਬ ਵਿੱਚੋਂ। ਹੁਣ ਇਹ ਤੇ ਨਹੀਂ ਵੀ ਮੈਂ ਸੇਬ ਦਾ ਰਸ ਲੈਣਾ ਪਰ ਮੈਂ ਗੰਨੇ ਦਾ ਰਸ ਲੈ ਕੇ ਕਹਿ ਰਿਹਾ ਵੀ ਮੈਨੂੰ ਸੇਬ ਦਾ ਰਸ ਨਹੀਂ, ਇਹ ਗਲਤ ਫਹਿਮੀ ਹੈ। ਜੇ ਮੈਨੂੰ ਜਿਹਦਾ ਰਸ ਚਾਹੀਦਾ ਉਹ ਰਸ ਉੱਥੋਂ ਹੀ ਮਿਲਣਾ, ਨਾਮ ਰਸ ਕਿੱਥੋਂ ਮਿਲਣਾ? ਇਹ ਜਿਹੜੇ ਦੁਨੀਆਂ ਵਿੱਚ ਮੰਤਰ ਵੰਡਦੇ ਆ ਨਾ, ਇਹਨਾਂ ਕੋਲੋਂ ਨਾਮ ਰਸ ਨਹੀਂ ਮਿਲਣਾ। ਨਾਮ ਰਸ ਕਿੱਥੇ ਹੈ? ਧੁਰ ਕੀ ਬਾਣੀ ਵਿੱਚ, ਖਸਮ ਦੀ ਬਾਣੀ ਵਿੱਚ। ਪਰਮਾਤਮਾ ਦੇ ਨਾਮ ਦੇ ਵਿੱਚ ਰਸ ਹੈ, ਔਰ ਨਾਮ ਕਿੱਥੋਂ ਮਿਲਣਾ? ਸ਼ਬਦ ਦੇ ਵਿੱਚੋਂ। ਸ਼ਬਦ ਵਿੱਚ ਹੀ ਨਾਮ ਦਾ ਰਸ ਹੈ। ਫਿਰ ਸਮਝ ਲੈਣਾ, ਜੇ ਮੈਂ ਗੰਨੇ ਦਾ ਰਸ ਪੀਣਾ ਹੈ ਤਾਂ ਮੈਨੂੰ ਗੰਨਾ ਹੀ ਚਾਹੀਦਾ ਹੈ। ਜੇ ਸੇਬ ਰਸ ਪੀਣਾ ਹੈ ਤਾਂ ਸੇਬ ਚਾਹੀਦਾ ਹੈ। ਜੇ ਨਾਮ ਰਸ ਪੀਣਾ ਹੈ ਤਾਂ ਸ਼ਬਦ ਨਾਲ ਜੁੜਨਾ ਪਏਗਾ, ਕਿਉਂਕਿ ਉਹ ਅੰਮ੍ਰਿਤ ਰਸ ਸ਼ਬਦ ਵਿੱਚ ਹੈ। ਇਸ ਲਈ ਮਹਾਰਾਜ ਜੀ ਨੇ, ਗੁਰੂ ਅਮਰਦਾਸ ਮਹਾਰਾਜ ਨੇ ਜ਼ਿਕਰ ਕੀਤਾ ਵੀ ਨਾਨਕ ਰਸਨਾ ਸ਼ਬਦ ਰਸਾਏ, ਸ਼ਬਦ ਨਾਲ ਜੁੜ ਕੇ ਜਾਂ ਸ਼ਬਦ ਦੇ ਰਾਹੀਂ ਜਿਹਦੀ ਰਸਨਾ ਤੇ ਰਸ ਆ ਗਿਆ, ਜਿਹਦੀ ਰਸਨਾ ਤੇ ਰਸ ਆ ਗਿਆ, ਜਿਨ ਹਰ ਹਰ ਮਨ ਵਸਾਇਆ, ਉਹ ਜਿਹਨੇ ਆਪਣੇ ਮਨ ਵਿੱਚ ਹਰੀ ਦੇ ਨਾਮ ਨੂੰ ਵਸਾ ਲਿਆ, ਉਹਦੇ ਰਸਨਾ ਤੇ ਫਿਰ ਸ਼ਬਦ ਦਾ ਰਸ ਆ ਜਾਂਦਾ, ਉਹ ਫਿਰ ਸਾਰੀ ਦਿਹਾੜੀ ਉਹਦੀ ਰਸਨਾ ਤੇ ਸ਼ਬਦ ਹੀ ਚੱਲਦਾ। ਮਨ ਦੇ ਵਿੱਚ ਜਿਹਨੇ ਹਰੀ ਦਾ ਨਾਮ ਰਸ ਆ ਗਿਆ ਜਾਂ ਜਿਹਨੇ ਮੰਨ ਲਿਆ ਕਿ ਸ਼ਬਦ ਵਿੱਚ ਹੀ ਨਾਮ ਰਸ ਹੈ, ਉਹਦੀ ਰਸਨਾ ਤੇ ਫਿਰ ਸਾਰੀ ਦਿਹਾੜੀ ਸ਼ਬਦ ਚੱਲਦਾ, ਉਹਦੀ ਰਸਨਾ ਤੇ ਕੋਈ ਮਾੜਾ ਬਚਨ ਨਹੀਂ ਹੁੰਦਾ, ਕੌੜਾ ਬਚਨ, ਕੋਈ ਐਸਾ ਭੈੜਾ ਬੋਲ, ਕੋਈ ਗੰਦਲਾ ਬੋਲ ਉਹਦੀ ਰਸਨਾ ਤੋਂ ਨਹੀਂ ਹੁੰਦਾ। ਉਹਦੀ ਰਸਨਾ ਤੇ ਹਰ ਵੇਲੇ ਸ਼ਬਦ ਚੱਲਦਾ ਰਹਿੰਦਾ। ਰਸਾਏ, ਜਿਹਦੀ ਰਸਨਾ ਤੇ ਰਸ ਆ ਗਿਆ, ਜਿਹਦੇ ਆਏ ਹੀ ਨਹੀਂ ਉਹ ਤੇ ਰਸਨਾ ਹੋਰ ਹੋਰ ਰਸ ਮਾਣੇਗੀ, ਪਰ ਜਿਹਦੀ ਰਸਨਾ ਤੇ ਆ ਗਿਆ ਰਸ, ਉਹਦੇ ਰਸਨਾ ਤੋਂ ਹਰ ਵੇਲੇ ਪਰਮੇਸ਼ਵਰ ਦਾ ਨਾਮ ਹੀ ਚੱਲੇਗਾ। ਤੋ ਗੁਰੂ ਮਹਾਰਾਜ ਕਹਿੰਦੇ ਰਸਨਾ ਸ਼ਬਦ ਰਸਾਏ, ਸ਼ਬਦ ਦੇ ਰਾਹੀਂ ਜਿਹਨਾਂ ਨੂੰ ਰਸ ਆ ਗਿਆ, ਕਿਹਨਾਂ ਨੂੰ? ਜਿਨ ਹਰ ਹਰ ਮਨ ਵਸਾਇਆ, ਜਿਨ੍ਹਾਂ ਨੇ ਮਨ ਵਿੱਚ ਨਾਮ ਵਸਾ ਲਿਆ, ਸ਼ਬਦ ਵਸਾ ਲਿਆ। ਮਹੱਲਾ ਤੀਜਾ, ਦੂਸਰੇ ਸਲੋਕ ਵਿੱਚ ਫਿਰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਕਹਿੰਦੇ ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਪਹਿਲੇ ਸਲੋਕ ਵਿੱਚ ਮਹਾਰਾਜ ਨੇ ਕਿਹਾ ਜਿਨ ਹਰ ਕਾ ਸਵਾਉ ਨਾ ਪਾਇਆ, ਸਵਾਦ ਨਹੀਂ ਮਾਣਿਆ, ਜਿਹਦੀ ਰਸਨਾ ਤੇ ਹਰੀ ਦੇ ਨਾਮ ਦਾ ਸਵਾਦ ਨਹੀਂ ਆਇਆ। ਔਰ ਮਹਾਰਾਜ ਦੂਸਰੇ ਸਲੋਕ ਵਿੱਚ ਕਹਿੰਦੇ ਜਿਨ ਹਰ ਕਾ ਨਾਉ ਵਿਸਾਰਿਆ, ਜਿਹਦੀ ਰਸਨਾ ਨੇ ਪਰਮੇਸ਼ਵਰ ਦਾ ਨਾਮ ਵਿਸਾਰ ਕੇ ਹੋਰ ਹੋਰ ਜਿਹੜੇ ਨੇ ਉਹ ਰਸ ਆਪਣੀ ਰਸਨਾ ਤੇ ਲਿਆਂਦੇ ਨੇ, ਸਾਹਿਬ ਕਹਿੰਦੇ ਉਹ ਰਸਨਾ ਵੀ ਸੜ ਜਾਵੇ। ਉਹ ਰਸਨਾ ਵੀ ਕਿਸੇ ਕੰਮ ਦੀ ਨਹੀਂ ਹੈ ਜਿਹਦੀ ਜਿਹਨੇ ਹਰੀ ਦੇ ਨਾਮ ਨੂੰ ਵਿਸਾਰ ਦਿੱਤਾ। ਜਿੱਥੋਂ ਨਾਮ ਰਸ ਆਉਣਾ ਸੀ ਉਹੀ ਵਿਸਾਰ ਦਿੱਤਾ, ਉਹੀ ਭੁਲਾ ਦਿੱਤਾ।
ਹੋਰ ਹੋਰ ਰਸ ਇਹ ਜਿਹੜੀ ਸੀ ਇਹ ਰਸਨਾ ਮਾਣਦੀ ਔਰ ਹੋਰ ਹੋਰ ਰਸ ਚੇਤੇ ਕਰਦੀ ਹੈ, ਪਰ ਨਾਮ ਰਸ ਜਿੱਥੋਂ ਮਿਲਣਾ ਸੀ ਉਹ ਵਿਸਰ ਹੀ ਗਿਆ। ਅਤੇ ਜਦੋਂ ਨਾਮ ਰਸ ਵਿਸਰਿਆ ਅਤੇ ਜਿਹੜੇ ਹੋਰ ਰਸ ਚੇਤੇ ਆ ਗਏ ਉਹਨੇ ਰੋਗ ਲਾ ਦਿੱਤੇ, ਉਹਨੇ ਵਿਕਾਰ ਪੈਦਾ ਕਰ ਦਿੱਤੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਹਨੇ ਕਈ ਤਰ੍ਹਾਂ ਦੇ ਰੋਗ ਲਾ ਦਿੱਤੇ ਵਿਕਾਰਾਂ ਦੇ। ਸਾਡੀ ਰਸਨਾ 'ਤੇ ਹਰ ਵੇਲੇ ਪਰਮੇਸ਼ਵਰ ਦੇ ਨਾਮ ਦਾ ਰਸ ਬਣਿਆ ਰਹਿਣਾ ਚਾਹੀਦਾ। ਅਤੇ ਜਿਹਦੀ ਰਸਨਾ 'ਤੇ ਨਹੀਂ ਹੈ ਜਾਂ ਜਿਹਨੇ ਵਿਸਾਰ ਹੀ ਦਿੱਤਾ, ਮਹਾਰਾਜ ਕਹਿੰਦੇ ਸਾ ਰਸਨਾ, ਉਹ ਰਸਨਾ ਜਲ ਜਾਓ ਸੜ ਜਾਵੇ, ਉਹ ਕਿਸੇ ਕੰਮ ਦੀ ਨਹੀਂ ਹੈ। ਮਹਾਰਾਜ ਜੀ ਸਮਝਾਉਂਦੇ ਆ ਅੰਮ੍ਰਿਤ ਬਾਣੀ ਵਿੱਚ, ਅਸੀਂ ਬਚਨ ਪੜ੍ਹਦੇ ਹਾਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਦੁਨੀਆਂ ਦੇ ਪਦਾਰਥਾਂ ਦੇ ਸਵਾਦ ਮਾਣਦੇ ਮਾਣਦੇ ਮਾਣਦੇ ਮਾਣਦੇ ਇਹ ਮੁੱਖ ਤੋਂ ਪਦਾਰਥ ਖਾਂਦੇ ਖਾਂਦੇ ਮੂੰਹ ਘਸ ਗਿਆ। ਇਹ ਜੀਵ ਹੈ ਨਾ, ਜੀਵ ਸਵਾਦ ਤਾਂ ਇਹ ਨਹੀਂ ਮੰਨਣਾ, ਪਰ ਜੀਵ ਦੇ ਆਸ ਪਾਸ ਦੰਦ ਦਿੱਤੇ ਸੀ ਨਾ, ਉਹ ਦੰਦ ਘਸ ਗਏ, ਉਹ ਦੰਦ ਘਸ ਕੇ ਨਿਕਲ ਵੀ ਗਏ ਮੂੰਹ ਚੋਂ, ਕੱਲੀ ਜੀਭ ਜੀਭਾ ਰਹਿ ਗਈ। ਫਿਰ ਵੀ ਸਵਾਦ ਦੁਨੀਆਂ ਦੇ ਹੀ ਮੰਨਣੇ ਆ, ਹਜੇ ਵੀ ਦੁਨੀਆਂ ਦੇ ਰਸ ਮੰਨਣੇ ਆ। ਮੁੱਖ 'ਚ ਆਏ ਹੋਏ ਦੰਦ ਜਿਹੜੇ ਸੀ ਉਹ ਨਿਕਲ, ਔਰ ਇਹ ਵੀ ਧਿਆਨ ਰੱਖਿਓ ਇਹ ਪਹਿਲਾਂ ਸਾਨੂੰ ਸੁਚੇਤ ਕਰ ਦਿੱਤਾ ਸੀ ਮਹਾਰਾਜ ਨੇ, ਉਹ ਜਿਹੜੇ ਦੁੱਧ ਦੇ ਦੰਦ ਨਿਕਲਦੇ ਆ ਨਾ, ਜੰਮਦੇ ਬੱਚੇ ਨੂੰ ਜਦੋਂ ਦੰਦ ਆਉਂਦੇ ਉਹ ਇੱਕ ਵਾਰੀ ਨਿਕਲਦੇ ਆ ਨਾ, ਉਹ ਉਦੋਂ ਹੀ ਸਾਨੂੰ ਦੱਸ ਦਿੱਤਾ ਸੀ ਧਿਆਨ ਰੱਖੀ, ਹੁਣ ਇਸ ਤੋਂ ਬਾਅਦ ਜਿਹੜੇ ਆਉਣੇ ਰਹਿਣੇ ਇਹ ਵੀ ਕੋਈ ਨਹੀਂ, ਸਾਨੂੰ ਉਦੋਂ ਹੀ ਅਲਰਟ ਕਰ ਦਿੱਤਾ ਸੀ, ਅਸੀਂ ਧਿਆਨ ਨਹੀਂ ਦਿੱਤਾ। ਅਸੀਂ ਸਵਾਦ ਮੰਨਦੇ ਗਏ, ਰਸ ਮੰਨਦੇ ਗਏ, ਫਿਰ ਕੀ ਹੋਇਆ, ਉਹ ਜਿਹੜੇ ਮੁੱਖ ਵਿੱਚ ਦੰਦ ਸੀ ਉਹ ਪਹਿਲਾਂ ਜਨਮ ਵੇਲੇ ਜਿਹੜੇ ਮਿਲੇ ਸੀ ਉਹ ਵੀ ਨਿਕਲ ਗਏ, ਅਤੇ ਜਿਹੜੇ ਉਮਰ ਹੰਢਾਉਂਦਿਆਂ ਮਿਲੇ ਸੀ ਉਹ ਵੀ ਨਿਕਲ ਗਏ, ਪਰ ਨਾਮ ਦਾ ਰਸ ਨਹੀਂ ਆਇਆ, ਨਾਮ ਦਾ ਭੋਜਨ ਨਹੀਂ ਛਕਿਆ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ, ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਤੈਨੂੰ ਨਾਮ ਦਾ ਰੰਗ ਨਹੀਂ ਲੱਗਾ, ਤੈਨੂੰ ਨਾਮ ਦਾ ਸਵਾਦ ਨਹੀਂ ਆਇਆ, ਤੈਨੂੰ ਨਾਮ ਦਾ ਰਸ ਨਹੀਂ ਆਇਆ। ਧ੍ਰਿਗ ਤਿਨਾਂ ਦਾ ਜੀਵਿਆ, ਉਹਦਾ ਜੀਵਿਆ ਧ੍ਰਿਗ ਹੈ, ਫਿਟਕਾਰ ਯੋਗ ਹੈ। ਇਸ ਲਈ ਦੋ ਵਾਰੀ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ ਨੇ ਕਿ ਸਾ ਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ, ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਜਿੱਥੋਂ ਰਸ ਆਉਣਾ ਸੀ ਉਹੀ ਵਿਸਾਰ ਦਿੱਤਾ, ਭੁਲਾ ਦਿੱਤਾ, ਅਤੇ ਉਹ ਰਸ ਕਿੱਥੋਂ ਆਉਣਾ ਜਿਹਨੇ ਮਤ ਸਵਾਰਨੀ ਸੀ। ਸੌਖਾ ਤਰੀਕਾ, ਜਿਸ ਰਸ ਨੇ ਮਤ ਨੂੰ ਸਵਾਰਨਾ ਸੀ, ਮਤ ਵਿਗੜੀ ਹੋਈ ਹੈ ਨਾ, ਮਤ ਹੋਰ ਹੋਰ ਰਸ ਲੈਂਦੀ ਹੈ, ਮਤ ਕਿਹੜੇ ਕਿਹੜੇ ਰਸ ਲੈਂਦੀ ਹੈ, ਮਨ ਰੇ ਕੌਣ ਕੁਮਤ ਤੈ ਲਿਨੀ ਪਰ ਦਾਰਾ, ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕਿਨੀ। ਨਿੰਦਿਆ ਦਾ ਰਸ, ਪਰਾਏ ਰੂਪ ਦਾ ਰਸ, ਪਰਾਏ ਧਨ ਦਾ ਰਸ, ਇਸ ਵਾਸਤੇ ਰਾਮ ਭਗਤ ਨੇ

ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਗੁਰਮੁਖ ਰਸਨਾ ਹਰ ਜਪੈ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਗੁਰੂ ਦੇ ਰਾਹੀਂ ਜਾਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ ਕੇ ਜਿਨ੍ਹਾਂ ਦੀ ਰਸਨਾ ਹਰ ਜਪੈ ਹਰੀ ਦੇ ਨਾਮ ਨੂੰ ਜਪਦੀ ਹੈ। ਗੁਰੂ ਦਾ ਦਰ ਹੈ ਨਾ, ਗੁਰੂ ਸਤਿਗੁਰੂ ਦੀ ਹਜ਼ੂਰੀ 'ਚ ਆਏ ਹਾਂ ਅਤੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਕਿ ਅੱਜ ਤੂੰ ਦਿਨ ਚੜ੍ਹ ਗਿਆ ਅਤੇ ਸਾਰਾ ਦਿਨ ਤੂੰ ਨਿੰਦਿਆ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਕਿਤੇ ਕਿਹਾ ਵੀ ਅੱਜ ਸਾਰਾ ਦਿਨ ਤੂੰ ਇੰਨਿਆਂ ਦੀਆਂ ਬੁਰਿਆਈਆਂ ਕਰਨੀਆਂ, ਇੰਨਿਆਂ ਦੀਆਂ ਚੁਗਲੀਆਂ ਕਰਨੀਆਂ, ਇੰਨਿਆਂ ਦੀ ਨਿੰਦਿਆ ਕਰਨੀ ਹੈ, ਕਿਤੇ ਨਹੀਂ ਲਿਖਿਆ। ਮਹਾਰਾਜ ਨੇ ਕਿਹਾ ਸਾਰਾ ਦਿਨ ਤੇਰੀ ਰਸਨਾ ਪਰਮਾਤਮਾ ਦਾ ਨਾਮ ਜਪਦੀ ਰਵੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੇਰੇ ਅੰਦਰ ਰਸ ਬਣਿਆ ਰਹਿਣਾ ਚਾਹੀਦਾ, ਤੂੰ ਇਸ ਢੰਗ ਨਾਲ ਜੁੜ ਕੇ ਜਾ ਕਿ ਸਾਰਾ ਦਿਨ ਤੇਰੀ ਰਸਨਾ ਤੋਂ ਪਰਮਾਤਮਾ ਦਾ ਨਾਮ ਹੀ ਜਪਿਆ ਜਾਵੇ। ਤੂੰ ਕਿਸੇ ਦੀ ਬੁਰਿਆਈ ਕਰ ਹੀ ਨਾ ਸਕੇ, ਜਦੋਂ ਰਸਨਾ ਤੇ ਰਸ ਨਾਮ ਦਾ ਆ ਰਿਹਾ ਫਿਰ ਕੋਈ ਹੋਰ ਰਸ ਦੀ ਲੋੜ ਹੀ ਨਹੀਂ ਹੈ, ਧਿਆਨ ਹੋਰ ਪਾਸੇ ਜਾਏਗਾ ਹੀ ਨਹੀਂ। ਕਈ ਕਹਿੰਦੇ ਆ ਵੀ ਇਸ ਵਾਰ ਅਸੀਂ ਅੰਮ੍ਰਿਤ ਸੰਚਾਰ ਹੋਣਾ ਨਾ, ਇਸ ਵਾਰ ਅਸੀਂ ਜ਼ਰੂਰ ਖੰਡੇ ਦੀ ਪੌਲ ਲੈ ਲਾਂਗੇ, ਪਰ ਉਹ ਸਮਾਂ ਲੰਘ ਜਾਂਦਾ, ਖੰਡੇ ਦੀ ਪੌਲ ਨਹੀਂ ਲੈਂਦੇ। ਪਤਾ ਕਿਉਂ? ਕਹਿੰਦੇ ਜੀ ਮਨ ਨਹੀਂ ਮੰਨਿਆ। ਮਨ ਕਿਉਂ ਨਹੀਂ ਮੰਨਿਆ? ਕਿਉਂਕਿ ਉਹ ਜਿਹੜਾ ਰਸ ਸ਼ਾਮ ਨੂੰ ਪੀਣਾ ਹੁੰਦਾ ਉੱਥੋਂ ਧਿਆਨ ਹੀ ਨਹੀਂ ਹਟਦਾ। ਇਹ ਰਸ ਤੇ ਤਾਂ ਹੀ ਪੀਆਂਗੇ ਜੀ ਉਸ ਰਸ ਵੱਲੋਂ ਧਿਆਨ ਹਟੇਗਾ, ਉਹ ਰਸ ਤੇ ਬਾਰ ਬਾਰ ਖਿੱਚਦਾ। ਪਰ ਜਿਸ ਦਿਨ ਨਹੀਂ ਹੋ ਮਨ ਮੰਨਦਾ ਤੇ ਗੁਰੂ ਮਹਾਰਾਜ ਅੱਗੇ ਬੇਨਤੀ ਕਰੋ, ਉਹ ਆਪੇ ਮਨਾ ਲੈਣਗੇ। ਬੇਨਤੀ ਤਾਂ ਕਰੀਏ ਗੁਰੂ ਸਾਹਿਬ ਅੱਗੇ ਵੀ ਮਹਾਰਾਜ ਮੇਰਾ ਮਨ ਨਹੀਂ ਮੰਨਦਾ, ਅਜੂ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਇਹ ਮਨ ਐਸਾ ਮੰਦਾ ਪਾਪ ਛੱਡਦਾ ਹੀ ਨਹੀਂ ਪਿਆ, ਤੁਸੀਂ ਕਿਰਪਾ ਕਰ ਦਿਓ, ਤੁਸੀਂ ਛੁਡਵਾ ਦਿਓ ਤਾਂ ਕਿ ਮੈਂ ਨਾਮ ਦਾ ਰਸ ਲੈ ਸਕਾਂ। ਹੁਣ ਜੇ ਛੁਡਵਾਉਣਾ ਮਨ ਨੂੰ ਬੁਰਿਆਈਆਂ ਤੋਂ, ਵਿਕਾਰਾਂ ਤੋਂ, ਨਸ਼ਿਆਂ ਦੇ ਰਸ ਤੋਂ, ਫਿਰ ਮਨ ਤੇ ਗੁਰੂ ਨੂੰ ਦੇਣਾ ਪਏਗਾ ਨਾ, ਤਾਂ ਹੀ ਮੈਂ ਗੁਰੂ ਸਾਹਿਬ ਛੁਡਾਉਣਗੇ। ਹੁਣ ਡਾਕਟਰ ਨੇ ਇਲਾਜ ਕਰਨਾ ਤੇ ਜੇ ਅਸੀਂ ਡਾਕਟਰ ਨੂੰ ਕਵਾਂਗੇ ਹੀ ਨਹੀਂ ਕਿ ਤੁਸੀਂ ਮੇਰਾ ਇਲਾਜ ਕਰੋ, ਕਿੱਦਾਂ ਕਰ ਦੇਗਾ? ਓਪਰੇਸ਼ਨ ਹੋਣਾ ਤੇ ਜਿਸ ਸਰੀਰ ਦੇ ਪਾਰਟ ਦਾ ਓਪਰੇਸ਼ਨ ਹੋਣਾ ਉਹ ਤੇ ਅੱਗੇ ਕਰਨਾ ਪਏਗਾ ਨਾ। ਮਨ ਨੂੰ ਵਿਕਾਰਾਂ ਦੇ ਰਸ ਚੋਂ ਕੱਢਣਾ, ਪਰ ਉਹਨੂੰ ਗੁਰੂ ਸਾਹਿਬ ਕੋਲ ਮਨ ਤੇ ਸਮਰਪਿਤ ਉਹ ਵੀ ਨਹੀਂ ਕਰਨ ਵਾਸਤੇ ਤਿਆਰ, ਫਿਰ ਗੱਲ ਕਿੱਦਾਂ ਬਣੇਗੀ? ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਹੈ ਕਾਰਜ ਰਾਸ, ਕਾਰਜ ਆਪੇ ਰਾਸ ਹੋਏਗਾ। ਮਨ ਦੇ ਉਹ ਵੀ ਦੇਣ ਨੂੰ ਤਿਆਰ ਨਹੀਂ ਹੈ। ਕਿਉਂ? ਕਿਉਂਕਿ ਜੇ ਗੁਰੂ ਨੂੰ ਮਨ ਦੇਤਾ ਫਿਰ ਬਾਹਰ ਜਾ ਕੇ ਮੇਰੀ ਮਨ ਮਰਜ਼ੀ ਨਹੀਂ ਚੱਲਣੀ, ਫਿਰ ਮੈਨੂੰ ਗੁਰੂ ਦੀ ਮੱਤ ਨਾਲ ਚੱਲਣਾ ਪੈਣਾ, ਫਿਰ ਮੈਨੂੰ ਉਹ ਰਸ ਛੱਡਣੇ ਪੈਣੇ ਆ ਜਿਹੜੇ ਗੁਰੂ ਮਹਾਰਾਜ ਕਹਿੰਦੇ ਆ। ਇਸ ਲਈ ਮਨ ਵੀ ਨਹੀਂ ਦਿੰਦੇ, ਅਸੀਂ ਕਹਿੰਦੇ ਨਹੀਂ ਮਨ ਮੇਰੇ ਕੋਲ ਹੀ ਰਹੇਗਾ, ਮੱਤ ਮੇਰੇ ਕੋਲ ਹੀ ਰਹੇਗੀ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਮਨ ਦੇ ਦਿੱਤਾ ਉਹ ਫਿਰ ਦਿਨ ਰਾਤ ਹਰ ਵੇਲੇ ਨਾਮ ਦਾ ਰਸ ਪੀਂਦੇ ਨੇ, ਹਰ ਹਰੀ ਦੇ ਨਾਮ ਨੂੰ ਜਪਦੇ ਆ। ਉਹਨਾਂ ਨੂੰ ਨਾਮ ਪਿਆਰਾ ਹੀ ਬੜਾ ਲੱਗਦਾ, ਉਹਨਾਂ ਨੂੰ ਮਿੱਠਾ ਹੀ ਬੜਾ ਲੱਗਦਾ ਨਾਮ, ਉਹਨਾਂ ਦਾ ਪਿਆਰ ਹੀ ਇੰਨਾ ਗੂੜਾ ਪੈ ਜਾਂਦਾ ਨਾਮ ਨਾਲ, ਉਹ ਕਿਸੇ ਰਸਨਾ ਤੋਂ ਕੋਈ ਹੋਰ ਰਸ ਲੈ ਹੀ ਨਹੀਂ ਸਕਦੇ। ਜਿਹੜੇ ਗੁਰਮੁਖ ਹੋ ਗਏ, ਗੁਰੂ ਦੇ ਸਨਮੁਖ ਹੋ ਗਏ, ਜਿਹੜੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਮਹਾਰਾਜ ਕਹਿੰਦੇ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਉਹਨੂੰ ਹਰੀ ਦੇ ਨਾਮ ਨਾਲ ਪਿਆਰ ਹੋ ਜਾਂਦਾ ਹੈ, ਔਰ ਉਹ ਪਿਆਰ ਨਾਲ ਭਿੱਜਿਆ ਹੋਇਆ ਦਿਨ ਰਾਤ ਰਸਨਾ ਤੋਂ ਗੁਰਮੁਖ ਜਿਹੜਾ ਹੈ ਉਹ ਨਾਮ ਜਪਦਾ, ਭਾਵ ਆਪਣੀ ਰਸਨਾ ਤੋਂ ਹਰ ਵੇਲੇ ਨਾਮ ਦਾ ਰਸ ਹੀ ਲੈਂਦਾ ਹੈ, ਤੇ ਹਰੀ ਦੇ ਨਾਮ ਦੇ ਰਸ ਦਾ ਸਵਾਦ ਉਹ ਦਿਨ ਰਾਤ ਜਿਹੜਾ ਉਹ ਮਾਣਦਾ ਹੈ। ਇਹ ਵੀ ਬੇਨਤੀ ਕਰਦੇ ਹਾਂ, ਆਪ ਸਾਰੇ ਇਤਿਹਾਸ ਜਾਣਦੇ ਹੋ, ਗੁਰੂ ਮਹਾਰਾਜ ਨੇ ਤੇ ਜਿਹੜਾ ਲੰਗਰ ਵੀ ਦਿੱਤਾ ਸੀ ਨਾ ਸਾਨੂੰ, ਅੰਨ ਦਾ ਲੰਗਰ,

ਸਵਾਦ ਨਹੀਂ, ਸ਼ਬਦ ਦਾ ਸਵਾਦ ਆਉਣਾ ਚਾਹੀਦਾ ਹੈ। ਉਹਦੇ ਵਿੱਚ ਵੀ ਤੈਨੂੰ ਨਾਮ ਦਾ ਸਵਾਦ ਆਉਣਾ ਚਾਹੀਦਾ ਹੈ। ਅੰਨ ਦਾ ਸਵਾਦ ਤਾਂ ਸਾਰੇ ਹੀ ਲੈਂਦੇ ਆ, ਜਿਹੜਾ ਲੰਗਰ ਤਿਆਰ ਹੁੰਦਾ ਨਾ ਉਹਦਾ ਸਵਾਦ ਤਾਂ ਸਾਰੇ ਹੀ ਲੈਂਦੇ ਆ, ਪਰ ਉਹਨੂੰ ਛਕਦਿਆਂ ਵੀ ਤੇਰੀ ਰਸਨਾ ਤੇ ਰਸ ਨਾਮ ਦਾ ਆਉਣਾ ਚਾਹੀਦਾ। ਪਰ ਉਹ ਕਿਵੇਂ ਆਏਗਾ? ਜਦੋਂ ਅਸੀਂ ਉਹ ਲੰਗਰ ਤਿਆਰ ਕਰਦੇ ਹਾਂ ਉਦੋਂ ਵੀ ਸਾਡੇ ਅੰਦਰ ਸ਼ਬਦ ਚੱਲਣਾ ਚਾਹੀਦਾ, ਉਦੋਂ ਵੀ ਬਾਣੀ ਚੱਲਣੀ ਚਾਹੀਦੀ ਹੈ, ਉਦੋਂ ਵੀ ਸਾਡੀ ਰਸਨਾ ਤੇ ਪਰਮਾਤਮਾ ਦਾ ਨਾਮ ਹੋਵੇ। ਤੇ ਫਿਰ ਉਹਨਾਂ ਹੱਥਾਂ ਤੋਂ ਜਦੋਂ ਪ੍ਰਸ਼ਾਦਾ ਤਿਆਰ ਹੋਏਗਾ ਉਹਦੇ ਚ ਰਸ ਆਪੇ ਹੀ ਆ ਜਾਣਾ। ਹੁਣ ਕਿਉਂ ਨਹੀਂ ਆਉਂਦਾ? ਕਿਉਂਕਿ ਹੁਣ ਹੱਥ ਉਹ ਰਹੇ ਹੀ ਨਹੀਂ, ਮਾਫ ਕਰਨਾ। ਹੁਣ ਜਿਹੜੇ ਅਸੀਂ ਦਿਹਾੜੀਦਾਰ ਬੁਲਾਉਂਦੇ ਹਾਂ ਉਹ ਕਿੰਨਾ ਕੁ ਨਾਮ ਜਪ ਰਹੇ ਹੁੰਦੇ ਆ, ਜਿਹੜੇ ਦਿਹਾੜੀਆਂ ਤੇ ਲੈ ਕੇ ਆਉਂਦੇ ਹਾਂ ਆਪਾਂ, ਉਹ ਕਿੰਨਾ ਨਿਤਨੇਮ ਕਰ ਰਹੇ ਹੁੰਦੇ ਆ, ਕਿੰਨਾ ਸਿਮਰਨ ਉਹਨਾਂ ਦੀ ਰਸਨਾ ਤੇ ਹੋ ਰਿਹਾ ਹੁੰਦਾ। ਉਹਨਾਂ ਦੀ ਰਸਨਾ ਤੇ ਕੁਝ ਹੋਰ ਹੀ ਚੱਲਦਾ ਹੁੰਦਾ। ਤੇ ਕੀ ਉਹਨਾਂ ਦੇ ਹੱਥਾਂ ਤੋਂ ਬਣਿਆ ਹੋਇਆ ਅੰਨ ਸਾਡੇ ਮਨ ਨੂੰ ਪ੍ਰਭਾਵਿਤ ਕਰੇਗਾ? ਜੈਸਾ ਅੰਨ ਵੈਸਾ ਮਨ ਪ੍ਰਭਾਵਿਤ ਕਰੇਗਾ। ਜਿਹੜਾ ਬਣਾ ਰਿਹਾ ਉਹਦੇ ਤੇ ਜਰਦਾ ਲੱਗਾ ਹੁੰਦਾ ਹੈ, ਸਿੱਧੇ ਸ਼ਬਦਾਂ ਵਿੱਚ। ਅਤੇ ਫਿਰ ਜਿਹਦੇ ਮੁੱਖ 'ਚ ਜਰਦਾ ਲੱਗਾ ਹੋਇਆ ਉਹਦੇ ਤੋਂ ਅਸੀਂ ਬਣਵਾ ਕੇ ਖਾ ਰਹੇ ਹਾਂ, ਅਤੇ ਕੀ ਸਾਡੇ ਅੰਦਰ ਰਸ ਆ ਜਾਏਗਾ ਨਾਮ ਦਾ, ਸ਼ਬਦ ਦਾ ਸਵਾਦ ਆ ਜਾਏਗਾ? ਕਿਉਂਕਿ ਅਸੀਂ ਮਾਇਆਧਾਰੀ ਹੋ ਕੇ ਤੁਰ ਪਏ ਹਾਂ ਪਰ ਸਮਝ ਨਹੀਂ ਰਹੇ ਹਾਂ, ਵਿਚਾਰ ਨਹੀਂ ਰਹੇ। ਜਦੋਂ ਇਹ ਗੱਲ ਅਸੀਂ ਸਮਝਾਂਗੇ, ਵਿਚਾਰਾਂਗੇ ਤਾਂ ਅੱਖਾਂ ਖੁੱਲ੍ਹਣਗੀਆਂ ਵੀ ਇਹ ਕੀ ਬਣਿਆ, ਕਿਉਂ ਨਹੀਂ ਸਵਾਦ ਆ ਰਿਹਾ ਨਾਮ ਦਾ, ਕਿਉਂ ਨਹੀਂ ਰਸ ਆ ਰਿਹਾ, ਇਹ ਕਲਾ ਕਲੇਸ਼ ਕਿਉਂ ਵੱਧ ਰਹੇ ਨੇ, ਇਹ ਵਿਕਾਰਾਂ ਦੇ ਰਸ ਕਿਉਂ ਵੱਧ ਰਹੇ ਨੇ? ਕਿਉਂਕਿ ਅਸੀਂ ਅੰਨ ਹੀ ਉਹਨਾਂ ਦੇ ਹੱਥਾਂ ਤੋਂ ਖਾ ਰਹੇ ਹਾਂ ਜਿਨ੍ਹਾਂ ਦੇ ਅੰਦਰ ਵਿਕਾਰ ਹੀ ਸੀ, ਹੋਰ ਕੁਛ ਨਹੀਂ ਸੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਕਈ ਵਾਰੀ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਜਿੰਨੇ ਵੀ ਹਾਂ ਜਾਂ ਜਿੱਥੇ ਤੱਕ ਵੀ ਆਵਾਜ਼ ਹੈ, ਆਪਣੇ ਰਸੋਈ ਘਰਾਂ ਦੇ ਵਿੱਚ, ਜਿਹੜੇ ਘਰਾਂ 'ਚ ਰਸੋਈ ਹੈ ਨਾ, ਜਿੱਥੇ ਤੁਸੀਂ ਰੋਜ਼ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹੋ, ਉੱਥੇ ਸ਼ਬਦ ਚੱਲਣਾ ਚਾਹੀਦਾ ਹੈ, ਉੱਥੇ ਪਰਮਾਤਮਾ ਦੇ ਨਾਮ ਦਾ ਸਿਮਰਨ ਚੱਲਣਾ ਚਾਹੀਦਾ। ਫਿਰ ਦੇਖੋ ਕਿਵੇਂ ਬਰਕਤ ਪੈਂਦੀ ਹੈ। ਅਤੇ ਜੇ ਉੱਥੇ ਵੀ ਅਸੀਂ ਘਰ ਵਿੱਚ ਤਾਂ ਮਾਹੌਲ ਇੱਦਾਂ ਦਾ ਬਣਾਇਆ ਹੀ ਬਣਾਇਆ, ਪਰ ਜੇ ਉੱਥੇ ਵੀ ਜਿੱਥੇ ਅੰਨ ਤਿਆਰ ਹੋਣਾ, ਪੂਰੇ ਟੱਬਰ ਪੂਰੇ ਪਰਿਵਾਰ ਨੇ ਖਾਣਾ ਉਹ ਭੋਜਨ, ਜਿਸ ਰਸੋਈ ਵਿੱਚ ਭੋਜਨ ਤਿਆਰ ਹੋ ਰਿਹਾ, ਅਤੇ ਜੇ ਉੱਥੇ ਵੀ ਲੱਚਰ ਗੀਤ ਹੀ ਚੱਲਣਗੇ ਤਾਂ ਖਾਣ ਵਾਲੇ ਦਾ ਮਨ ਵੀ ਫਿਰ ਉਸੇ ਤਰ੍ਹਾਂ ਦਾ ਹੋਏਗਾ, ਉਹਦੇ ਅੰਦਰ ਫੁਰਨੇ ਵੀ ਉੱਦਾਂ ਦੇ ਹੀ ਬਣਨਗੇ, ਫਿਰ ਉਹਦੇ ਅੰਦਰ ਖਿਆਲ ਵੀ ਉੱਦਾਂ ਦੇ ਹੀ ਆਉਣਗੇ, ਫਿਰ ਉਹਦਾ ਮਨ ਵੀ ਸ਼ੋਰ ਕਰੇਗਾ, ਨੱਚਣਾ ਟੱਪਣਾ, ਉਹਦਾ ਮਨ ਵੀ ਹਰਕਤ ਫਿਰ ਉੱਦਾਂ ਦਾ ਹੀ ਕਰੇਗਾ, ਕਿਉਂਕਿ ਜਿਸ ਤਰ੍ਹਾਂ ਦਾ ਅੰਨ ਅੰਦਰ ਗਿਆ ਉੱਦਾਂ ਦਾ ਹੀ ਮਨ ਹੋ ਗਿਆ, ਪ੍ਰਭਾਵ ਅੰਦਰ ਉਸ ਤਰ੍ਹਾਂ ਦਾ ਅਸਰ। ਜੇ ਅਸੀਂ ਆਪਣਾ ਮਾਹੌਲ ਬਦਲ ਲਈਏ, ਸਾਡੇ ਘਰ ਅੰਦਰ ਨਾਮ ਚੱਲੇ, ਸ਼ਬਦ ਚੱਲੇ, ਸਵਾਦ ਆਪੇ ਹੀ ਆਏਗਾ, ਰਸ ਆਏਗਾ। ਸਤਿਗੁਰੂ ਮਹਾਰਾਜ ਜੀ ਮਿਹਰ ਕਰਨ ਸਾਡੇ ਤੁਹਾਡੇ ਸਭਨਾਂ ਤੇ। ਸਾਹਿਬ ਕਹਿੰਦੇ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਇ ਪਿਆਰਿਆ। ਉਹਨੂੰ ਨਾਮ ਪਿਆਰਾ ਲੱਗਦਾ, ਪਿਆਰਿਆ। ਇੱਕ ਮਹਾਰਾਜ ਕਹਿ ਵੀ ਰਹੇ ਨੇ ਪਿਆਰਿਆ, ਗੁਰਮੁਖ ਨਾਮ ਜਪਦਾ ਕਿਉਂਕਿ ਉਹਨੂੰ ਹਰੀ ਦਾ ਨਾਮ ਪਿਆਰਾ ਮਿੱਠਾ ਲੱਗਦਾ, ਹਰ ਵੇਲੇ ਉਹਦੀ ਰਸਨਾ ਤੇ ਨਾਮ ਹੀ ਜਿਹੜਾ ਉਹ ਚੱਲਦਾ ਹੈ, ਸਿਮਰਨ ਹੁੰਦਾ ਹੈ, ਜਪਿਆ ਜਾਂਦਾ ਹੈ। ਜੋ ਗੁਰਮੁਖ

0: ਹੁਣ ਜਿਹਦੀ ਰਸਨਾ ਤੇ ਰਸ ਆ ਗਿਆ ਨਾਮ ਦਾ, ਜਿਹਦੀ ਮਤ ਵੀ ਸੁਧਰ ਗਈ, ਜਿਹਦਾ ਮਨ ਵੀ ਸੁਧਰ ਗਿਆ, ਜਿਹਦੀ ਸੁਰਤ ਸ਼ਬਦ ਦੇ ਰਸ ਨਾਲ ਜੁੜ ਗਈ, ਉਹਨੂੰ ਫਿਰ ਕੋਈ ਹੋਰ ਦਿਸੇਗਾ ਹੀ ਨਹੀਂ। ਇਹ ਐਵੇਂ ਨਹੀਂ ਮਹਾਰਾਜ ਨੇ ਸਾਨੂੰ ਅੱਖ ਮੂੰਹ ਨੱਕ ਕੰਨ ਘੜ ਕੇ ਦਿੱਤਾ, ਇਹਦਾ ਕਨੈਕਸ਼ਨ ਹੈ ਆਪਸ ਵਿੱਚ। ਜੋ ਕੰਨਾਂ ਤੋਂ ਸੁਣੋਗੇ ਉਹ ਜ਼ੁਬਾਨ ਤੋਂ ਤੁਸੀਂ ਬੋਲੋਗੇ, ਜੋ ਕੰਨਾਂ 'ਚ ਰਸ ਪਏਗਾ ਉਹੀ ਰਸ ਤੁਹਾਡੀ ਜ਼ੁਬਾਨ ਤੋਂ ਨਿਕਲੇਗਾ, ਅਤੇ ਜੋ ਤੁਹਾਡੀ ਰਸਨਾ ਤੋਂ ਰਸ ਅੰਦਰ ਜਾ ਰਿਹਾ ਉਹੀ ਤੁਹਾਡੀਆਂ ਅੱਖਾਂ ਤੋਂ ਬਾਹਰ ਆ ਰਿਹਾ। ਇਹ ਆਪਸ 'ਚ ਕਨੈਕਸ਼ਨ ਜੁੜਿਆ ਹੋਇਆ ਹੈ। ਹੁਣ ਜਦੋਂ ਤੁਹਾਡੇ ਅੰਦਰ ਦੇਖੋ, ਫਿਰ ਸਮਝ ਲੈਣਾ, ਗੁਰਮੁਖ ਰਸਨਾ ਹਰ ਜਪੈ, ਜਿਹਦੇ ਗੁਰਮੁਖ ਦੀ ਰਸਨਾ ਹਰ ਵੇਲੇ ਹਰ ਸਮੇਂ ਹਰ ਟਾਈਮ ਨਾਮ ਜਪਦਿਆਂ ਰਸ ਮਾਣਦੀ ਹੈ, ਉਹਨੂੰ ਫਿਰ ਕੋਈ ਹੋਰ ਦਿਖਾਈ ਨਹੀਂ ਦਿੰਦਾ, ਫਿਰ ਉਹਦੀ ਅੱਖਾਂ 'ਤੇ ਵੀ ਅਸਰ ਪੈ ਜਾਂਦਾ। ਜੇ ਕੰਨਾਂ ਤੋਂ ਵਿਕਾਰਾਂ ਦੇ ਬੋਲ ਅੰਦਰ ਗਏ ਅਤੇ ਮੁੱਖ ਤੋਂ ਵੀ ਵਿਕਾਰਾਂ ਦੇ ਬੋਲ ਨਿਕਲੇ, ਅੱਖਾਂ 'ਤੇ ਵੀ ਅਸਰ ਪੈ ਗਿਆ, ਅੱਖਾਂ 'ਚ ਵੀ ਵਿਕਾਰ ਭਰੇ ਪਏ ਨੇ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ 'ਤੇ ਵੀ ਅਸਰ ਪੈ ਗਿਆ। ਬਿਮਾਰੀਆਂ ਕਈ ਹੁੰਦੀਆਂ ਨੇ ਨਾ ਐਸੀਆਂ, ਜਿਵੇਂ ਸ਼ੂਗਰ ਦੀ ਬਿਮਾਰੀ ਕਹਿ ਲਓ ਜਾਂ ਕੋਈ ਹੋਰ ਬਿਮਾਰੀ, ਕਹਿੰਦੇ ਜੀ ਕੀ ਹੋਇਆ, ਕਹਿੰਦੇ ਅੱਖਾਂ 'ਤੇ ਅਸਰ ਪੈ ਗਿਆ। ਉਹ ਅੰਦਰ ਸੀ ਨਾ, ਪੈ ਗਿਆ ਅਸਰ ਅੱਖਾਂ 'ਤੇ, ਕਈਆਂ ਦੇ ਹੱਡੀਆਂ 'ਤੇ, ਕਈਆਂ ਦੇ ਕਿਤੇ ਸਰੀਰ 'ਤੇ ਅਸਰ ਪੈ ਜਾਂਦਾ। ਇਸੇ ਤਰ੍ਹਾਂ ਜੋ ਅੰਦਰ ਵਿਕਾਰ ਭਰਿਆ ਉਹਦਾ ਅਸਰ ਅੱਖਾਂ 'ਤੇ ਵੀ ਪਏਗਾ, ਜੇ ਅੰਦਰ ਨਾਮ ਰਸ ਭਰਿਆ ਤਾਂ ਉਹਦਾ ਅਸਰ ਵੀ ਅੱਖਾਂ 'ਤੇ ਪਏਗਾ। ਜਦੋਂ ਅੱਖਾਂ 'ਤੇ ਉਹਦਾ ਅਸਰ ਹੋਇਆ ਨਾਮ ਰਸ ਦਾ, ਫਿਰ ਪਤਾ ਲੱਗਾ ਵੀ ਵਾਹਿਗੁਰੂ ਤੂੰ ਹਰੀ ਵੀ ਤੂੰ, ਠਾਕੁਰ ਵੀ ਤੂੰ, ਸੇਵਕ ਵੀ ਤੂੰ, ਭਗਤ ਵੀ ਤੂੰ, ਕਰਨ ਵਾਲਾ ਵੀ ਤੂੰ, ਕਰਵਾਉਣ ਵਾਲਾ ਵੀ ਤੂੰ, ਹੁਣ ਤੂੰ ਹੀ ਤੂੰ ਹੈ, ਹੋਰ ਕੁਛ ਦਿਸਦਾ ਹੀ ਨਹੀਂ ਪਿਆ, ਤੂੰ ਹੀ ਰੂਪ, ਤੂੰ ਹੀ ਰੰਗ, ਤੂੰ ਹੀ ਰਸ, ਸਭ ਕੁਝ ਤੂੰ ਹੀ ਹੈ। ਹੁਣ ਅੱਖਾਂ 'ਤੇ ਵੀ ਅਸਰ ਪੈ ਗਿਆ, ਅੱਖਾਂ ਦੇ ਵਿੱਚ ਜਿਹੜਾ ਦੇਖਣ ਵਾਲੀ ਅਵਸਥਾ ਸੀ ਉਹ ਵੀ ਬਦਲ ਗਈ। ਇਸ ਵਾਸਤੇ ਹੁਣ ਗੁਰੂ ਰਾਮਦਾਸ ਮਹਾਰਾਜ ਨੇ ਪੌੜੀ ਦੇ ਰੂਪ ਵਿੱਚ ਮੋਹਰ ਲਾ ਦਿੱਤੀ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਰਸਨਾ ਹਰ ਜਪੈ ਹੁੰਦਾ ਨਾ, ਉਹ ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਹਰ ਆਪੇ ਠਾਕੁਰ, ਇਹ ਮਨਮੁਖ ਨੂੰ ਸਮਝ ਨਹੀਂ ਆਏਗੀ, ਇਹ ਨਾਸਤਕ ਨੂੰ ਸਮਝ ਨਹੀਂ ਆਏਗੀ, ਇਹ ਸਾਕਤ ਨੂੰ ਸਮਝ ਨਹੀਂ ਆਏਗੀ, ਇਹ ਗੁਰਮੁਖ, ਇਹ ਉਸ ਰੱਬ ਦੇ ਪਿਆਰੇ ਨੂੰ ਸਮਝ ਆਏਗੀ ਜਿਹੜਾ ਉਹਦੇ ਨਾਮ ਦਾ ਰਸ ਦਿਨ ਰਾਤ ਮਾਣਦਾ ਹੈ। ਉਹ ਫਿਰ ਮੈਂ ਨਹੀਂ ਕਰਦਾ, ਜਾਂ ਉਹ ਵਿਤਕਰੇ ਦੇ ਨਫ਼ਰਤ ਭਰੇ ਬੋਲ ਨਹੀਂ ਬੋਲਦਾ, ਜਾਂ ਨਫ਼ਰਤ ਭਰੀ ਅੱਖ ਨਾਲ ਨਹੀਂ ਦੇਖਦਾ। ਉਹ ਕਹਿੰਦੇ ਹਰ ਆਪੇ ਠਾਕੁਰ, ਸੇਵਕ, ਭਗਤ, ਸੇਵਕ ਦੇ ਵੀ ਕੱਕੇ ਨੂੰ ਔਂਕੜ ਹੈ, ਭਗਤ ਦੇ ਵੀ ਤੱਤੇ ਨੂੰ ਔਂਕੜ ਹੈ, ਇਹ ਔਂਕੜ ਦੁਲੈਂਕੜ ਸਿਹਾਰੀ ਬਿਹਾਰੀ ਵੀ ਅਰਥ ਕਰਦੇ ਹੈ। ਜੇ ਭਗਤ ਦਾ ਤੱਤਾ ਮੁਕਤਾ ਹੋਵੇ ਤਾਂ ਭਗਤਾਂ ਬਹੁਤਿਆਂ ਦੀ ਗੱਲ ਹੈ, ਜੇ ਤੱਤੇ ਨੂੰ ਸਿਹਾਰੀ ਲੱਗ ਗਈ ਤਾਂ ਭਗਤੀ ਦੀ ਗੱਲ ਹੈ, ਉੱਥੇ ਭਗਤਾਂ ਦੀ ਗੱਲ ਹੈ ਹੀ ਨਹੀਂ, ਉੱਥੇ ਭਗਤੀ ਦੀ ਗੱਲ ਹੋ ਰਹੀ ਹੈ। ਅਤੇ ਜਿੱਥੇ ਔਂਕੜ ਲੱਗ ਗਈ ਉੱਥੇ ਇੱਕ ਦੀ ਗੱਲ ਹੋ ਰਹੀ ਹੈ, ਹੁਣ ਇੱਥੇ ਇੱਕ ਪਰਮੇਸ਼ਵਰ ਦੀ ਗੱਲ ਹੋ ਰਹੀ ਹੈ। ਮਹਾਰਾਜ ਨੇ ਤੱਤੇ ਦੇ ਹੇਠਾਂ ਔਂਕੜ ਲਾ ਦਿੱਤੀ, ਅਰਥ ਬਣ ਗਏ ਨਾ। ਕਈ ਵਾਰ ਅਸੀਂ ਕਹਿੰਦੇ ਹਾਂ ਵੀ ਇੱਕ ਲਾਮ ਅਤੇ ਦੋ ਲਾਮ ਦਾ ਕੀ ਫਰਕ ਪੈਣਾ, ਇਹ ਕਹਿ ਦਿਉ ਜਾਂ ਐ ਕਹਿ ਦਿਉ ਕੀ ਫਰਕ ਪੈਣਾ, ਜਦੋਂ ਅਰਥ ਕਰੋਗੇ ਬਹੁਤ ਫਰਕ ਪੈ ਜਾਣਾ। ਹੁਣ ਮੇਲ ਅਤੇ ਮੈਲ ਦੇ ਵਿੱਚ ਫਰਕ ਨਹੀਂ, ਮੇਲ ਅਤੇ ਮੈਲ, ਮੈਲ ਹੁੰਦੀ ਹੈ ਜਿੱਥੇ ਗੰਦਗੀ ਹੋਵੇ, ਮੈਲ ਹੋਵੇ, ਮੇਲ ਹੁੰਦਾ ਮਿਲਣਾ, ਫਰਕ ਪੈ ਜਾਂਦਾ। ਬਹੁਤ ਨੇ ਐਸੇ ਬਚਨ ਗੁਰਬਾਣੀ ਵਿੱਚ। ਤੋ ਗੁਰੂ ਮਹਾਰਾਜ ਨੇ ਕਿਹਾ, ਗੁਰੂ ਰਾਮਦਾਸ ਪਾਤਸ਼ਾਹ ਨੇ, ਜਿਸ ਗੁਰਮੁਖ ਨੇ ਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਨਾਮ ਦੀ ਬਖਸ਼ਿਸ਼ ਲੈ ਕੇ ਰਸ ਵਿੱਚ ਰਸਨਾ ਦਾ, ਰਸਨਾ ਤੋਂ ਨਾਮ ਦਾ ਰਸ ਲਿਆ, ਉਹਦੇ ਅੱਖਾਂ 'ਤੇ ਵੀ ਐਸਾ ਅਸਰ ਹੋ ਗਿਆ, ਉਹਨੂੰ ਇੱਕ ਤੋਂ ਸਿਵਾਏ ਕੁਛ ਦਿਸਦਾ ਹੀ ਨਹੀਂ। ਉਹ ਕਹਿੰਦੇ ਸੇਵਕ ਵੀ ਤੂੰ, ਭਗਤ ਵੀ ਤੂੰ, ਠਾਕੁਰ ਵੀ ਤੂੰ, ਹਰੀ ਵੀ ਤੂੰ, ਹੁਣ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਜਦੋਂ ਚਾਰੇ ਪਾਸੇ ਉਹ ਦਿਸੇ ਤਾਂ ਮੁੱਖ ਤੋਂ ਕਦੇ ਮੈਂ ਨਿਕਲੇਗੀ, ਹਰ ਪਾਸੇ ਫਿਰ ਕੀ ਹੋਏਗਾ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਹ ਰਾਸੀ ਅੰਦਰ ਹੋਰ ਹੋਣਾ ਹੈ। ਤਾਂ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਆਪੇ ਕਰੇ ਕਰਾਏ। ਇਹ ਵਾਹਿਗੁਰੂ, ਇਹ ਬਿੱਧ ਬਣਾਉਣ ਵਾਲਾ ਵੀ ਤੂੰ, ਕਰਨ ਸ੍ਰਿਸ਼ਟੀ ਨੂੰ ਰਚਣ ਵਾਲਾ ਵੀ ਤੂੰ, ਤੇ ਇਹਨੂੰ ਸਮੇਟ ਲੈਣ ਵਾਲਾ ਵੀ ਤੂੰ ਆਪ ਹੈ।
1: ਹਰ ਆਪੇ ਵੇਖੈ ਵਿਗਸੈ ਆਪੇ, ਜਿਤ ਭਾਵੈ ਤਿਤ ਲਾਏ।
0: ਹੇ ਵਾਹਿਗੁਰੂ ਜੀ, ਇਹ ਪੂਰਨ ਖੜਾਓ ਵੀ ਤੂੰ ਆਪ ਹੈ, ਵਿਗਸੈ ਵਿਗਾਸ ਇਹ ਵੀ ਤੂੰ ਹੈ, ਔਰ ਹਰ ਪਾਸੇ ਤੂੰ ਆਪ ਹੀ ਵੇਖ ਰਿਹਾ। ਆਪੇ ਜਿਤ ਭਾਵੈ ਤਿਤ ਲਾਏ, ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਤਿਵੇਂ ਹੀ ਤੂੰ ਇਸ ਤਰ੍ਹਾਂ ਕਾਰੇ ਹਰ ਇੱਕ ਨੂੰ ਲਗਾ ਦਿੰਦਾ। ਉਹਨਾਂ ਦੀ ਸੋਚ ਦੇਖ ਕੇ, ਉਹਨਾਂ ਦਾ ਕਰਮ ਦੇਖ ਕੇ, ਉਹਨਾਂ ਦੀ ਭਾਵਨਾ ਦੇਖ ਕੇ, ਜਿੱਦਾਂ ਦੀ ਕਿਸੇ ਦੀ ਭਾਵਨਾ ਉਹਨੂੰ ਉਸੇ ਰਾਹ ਪਾ ਦਿੰਦਾ। ਜਿਹਦੀ ਜਿੱਦਾਂ ਦੀ ਸੋਚ ਹੈ ਉਹਨੂੰ ਉਸੇ ਰਸਤੇ ਪਾ ਦਿੰਦਾ। ਜਿੱਦਾਂ ਦਾ ਕੋਈ ਕਰਮ ਕਰਦਾ ਉਹਨੂੰ ਉਸ ਤਰ੍ਹਾਂ ਦਾ ਤੂੰ ਮਾਰਗ ਦਿਖਾ ਦਿੰਦਾ। ਇਹ ਵਾਹਿਗੁਰੂ, ਇਹ ਸਾਰੀ ਖੇਡ ਤੇਰੇ ਹੱਥ ਵਿੱਚ ਹੀ ਹੈ। ਜੇ ਕੋਈ ਕੁਰਾਹੇ ਪਿਆ ਉਹ ਵੀ ਤੇਰੇ ਹੁਕਮ 'ਚ, ਜੇ ਕੋਈ ਸਿੱਧੇ ਰਾਹ ਪਿਆ ਉਹ ਵੀ ਤੇਰੇ ਹੁਕਮ 'ਚ। ਪਰ ਇੱਥੇ ਧਿਆਨ ਰੱਖਿਓ, ਜੇ ਅਸੀਂ ਇਹ ਕਹੀਏ ਵੀ ਸਭ ਕੁਝ ਉਹਦੇ ਹੱਥ ਹੈ, ਫਿਰ ਬੰਦਾ ਕਹਿੰਦਾ ਮੈਂ ਪੁੱਠੇ ਕਰਮ ਮੈਂ ਥੋੜ੍ਹੀ ਕਰਦਾ, ਉਹ ਕਰਵਾਉਂਦਾ। ਮਾੜੀ ਸੰਗਤ ਮੈਂ ਥੋੜ੍ਹੀ ਕਰਦਾ, ਉਹ ਕਰਵਾਉਂਦਾ। ਨਹੀਂ, ਫਿਰ ਗੱਲ ਨੂੰ ਸਮਝ ਲੈਣਾ, ਜਿੱਦਾਂ ਦੀ ਸਾਡੀ ਸੋਚ ਹੋਏਗੀ, ਭਾਵਨਾ ਹੋਏਗੀ, ਕਰਮ ਹੋਏਗਾ, ਉੱਦਾਂ ਦਾ ਹੀ ਉਹਦਾ ਫੈਸਲਾ ਆਏਗਾ, ਉੱਦਾਂ ਦਾ ਹੀ ਉਹ ਫਲ ਲੱਗਣਾ, ਉਸ ਤਰ੍ਹਾਂ ਦੀ ਹੋਈ ਸੰਗਤ ਮਿਲਣੀ ਹੈ। ਤੋ ਗੁਰੂ ਮਹਾਰਾਜ ਕਹਿੰਦੇ ਜਿਹਨੇ ਗੁਰਮੁਖ ਬਣ ਕੇ ਰਸਨਾ ਤੋਂ ਪਰਮੇਸ਼ਵਰ ਦਾ ਨਾਮ ਜਪ ਕੇ ਰਸ ਲੈ ਲਿਆ, ਉਹਦੇ ਅੰਦਰ ਫਿਰ ਇਹ ਅਵਸਥਾ ਬਣ ਜਾਂਦੀ ਹੈ ਕਿ ਉਹਨੂੰ ਠਾਕੁਰ ਤੋਂ ਸਿਵਾ ਹੋਰ ਕੁਛ ਦਿਸਦਾ ਹੀ ਨਹੀਂ ਹੈ। ਇਹ ਪੂਰੀ ਕੁਦਰਤ ਉਹਦੇ ਹੁਕਮ ਵਿੱਚ ਚੱਲਦੀ ਦਿਸਦੀ ਹੈ, ਉਹ ਕਣ ਕਣ ਦੇ ਵਿੱਚ ਵਸਿਆ ਦਿਸਦਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। ਤੂੰ ਕੁਦਰਤ ਵਿੱਚ ਹੀ ਵਸ ਕੇ ਕਰ ਵੀ ਰਿਹਾ ਤੇ ਕਰਵਾ, ਬਿੱਧ ਵੀ ਤੂੰ ਆਪ ਹੀ ਬਣਾ ਰਿਹਾ। ਹੁਣ ਕੋਈ ਫਲ ਹੈ ਜਿਵੇਂ ਅੰਬ ਤੇ ਨਿੰਬ ਦਾ, ਪਰ ਉਹ ਪਰਮਾਤਮਾ ਨੇ ਬੀਜ ਨੂੰ ਹੀ ਫਲ ਲਾਇਆ ਨਾ। ਬੀਜ ਕਿਹੜਾ ਸੀ? ਜਿੱਦਾਂ ਦਾ ਬੀਜ ਸੀ ਉਦਾਂ ਦਾ ਫਲ ਲੱਗ ਗਿਆ। ਸੋਚ ਮੈਂ ਰੱਖਾਂ ਮਾੜੀ ਤੇ ਮੈਂ ਕਹਾਂ ਮੈਨੂੰ ਫਲ ਚੰਗਾ ਦੇ ਦਿਓ, ਇਹ ਕਿਵੇਂ ਹੋ ਸਕਦਾ? ਸੰਗਤ ਕਰਾਂ ਮੈਂ ਮਾੜੀ ਤੇ ਕਹਾਂ ਵੀ ਮੈਨੂੰ ਚੰਗਾ ਉੱਚਾ ਸੁੱਚਾ ਜੀਵਨ ਦੇ ਦਿਓ, ਇਹ ਕਿਵੇਂ ਹੋ ਸਕਦਾ? ਇਸ ਵਾਸਤੇ ਮਹਾਰਾਜ ਜੀ ਕਹਿੰਦੇ ਹੇ ਵਾਹਿਗੁਰੂ, ਤੂੰ ਆਪ ਹੀ ਸਭਨਾਂ ਦੇ ਵਿੱਚ ਵਰਤ ਰਿਹਾ ਹੈ, ਔਰ ਪੂਰਨ ਖੜਾਓ ਵੀ ਤੂੰ ਆਪ ਹੀ ਹੈ। ਜਿੱਤ ਭਾਵੈ ਤਿੱਤ ਲਾਏ, ਜਿਵੇਂ ਤੈਨੂੰ ਭਾਉਂਦਾ ਹੈ ਤੂੰ ਉਸੇ ਪਾਸੇ ਇਸ ਸੰਸਾਰ ਦੇ ਜੀਆਂ ਨੂੰ

ਇਸ ਪੰਗਤੀ ਨੇ ਖੁਲਾਸਾ ਕਰਤਾ, ਉਹ ਨਿਆਂ ਕਰਨ ਵਾਲਾ ਹੈ, ਉਹ ਕਿਸੇ ਨਾਲ ਅਨਿਆਂ ਨਹੀਂ ਕਰਦਾ, ਉਹ ਇਨਸਾਫ ਕਰਨ ਵਾਲਾ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਜਿਹਨੇ ਚੰਗੀ ਸੋਚ ਰੱਖੀ ਹੈ ਤੇ ਉਹਨੂੰ ਮਾੜਾ ਫਲ ਦੇ ਦੇਵੇ, ਜਿਹਨੇ ਮਾੜੀ ਸੋਚ ਰੱਖੀ ਉਹਨੂੰ ਚੰਗਾ, ਇਹ ਉਹਦੇ ਦਰ ਤੇ ਨਹੀਂ ਹੁੰਦਾ, ਸਮਾਜ ਵਿੱਚ ਹੁੰਦਾ ਹੋਏਗਾ, ਦੁਨੀਆਂ 'ਚ ਇੱਦਾਂ ਹੁੰਦਾ ਹੋਏਗਾ, ਪਰ ਉਹਦੀ ਕਚਹਿਰੀ 'ਚ ਨਹੀਂ ਇੱਦਾਂ ਹੁੰਦਾ। ਉਹ ਨਿਆਂ ਕਰਨ ਵਾਲਾ, ਉਹਦਾ ਦਰਬਾਰ ਸੱਚਾ ਹੈ, ਉਹਦਾ ਤਖਤ ਸੱਚਾ, ਉਹਦਾ ਹੁਕਮ ਸੱਚਾ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਉਹ ਸੱਚਾ ਤਖਤ ਤੇ ਬੈਠ ਕੇ ਨਿਆਂ ਕਰਦਾ ਹੈ। ਹਰ ਸੱਚਾ ਸਾਹਿਬ ਸੱਚ ਤਪਾਵਸ, ਤਪਾਵਸ ਕਹਿੰਦੇ ਨਿਆਂ ਕਰਨ ਵਾਲਾ, ਇਨਸਾਫ ਕਰਨ ਵਾਲਾ। ਕਰ ਵੇਖੈ ਚਲਤ ਸਬਾਏ, ਉਹ ਸਾਰਿਆਂ ਨੂੰ ਦੇਖ ਰਿਹਾ, ਜਿੱਦਾਂ ਦੀ ਕਿਸੇ ਦੀ ਸੋਚ ਹੈ, ਜਿੱਦਾਂ ਦਾ ਕਿਸੇ ਦਾ ਕਰਮ ਹੈ, ਉਹਨੂੰ ਉਸੇ ਰਸਤੇ ਉੱਤੇ ਉਹ ਪਾਉਣ ਵਾਲਾ ਹੈ। ਇਹ ਸਭ ਚਲਤ, ਚਲਤ ਕਹਿੰਦੇ ਨੇ ਚਲਿਤ, ਖੇਡ, ਕੌਤਕ, ਤਮਾਸ਼ੇ, ਇਹ ਸਾਰੇ ਜਗਤ ਦੇ ਕੌਤਕ, ਖੇਡ, ਤਮਾਸ਼ੇ ਉਸ ਮਾਲਕ ਦੇ ਹੀ ਬਣਾਏ ਹੋਏ ਜਿਹੜੇ ਨੇ, ਉਹ ਵਰਤ ਰਹੇ ਨੇ, ਚੱਲ ਰਹੇ ਨੇ। ਇਹ ਸਾਰੀ ਖੇਡ ਵਾਹਿਗੁਰੂ ਜੀ ਤੁਹਾਡੀ ਹੈ, ਤੁਸੀਂ ਆਪ ਸਾਰਿਆਂ 'ਚ ਵਰਤ ਕੇ ਦੇਖ ਰਹੇ ਹੋ, ਔਰ ਹਰ ਇੱਕ ਦੇ ਕਰਮ ਮੁਤਾਬਕ ਉਹਨੂੰ ਫਲ ਦੇ ਕੇ

ਕੰਨ ਦੇ ਨੰਨੇ ਨੂੰ ਵੀ ਔਂਕੜ ਲੱਗ ਗਈ। ਗੁਰਬਾਣੀ ਪੜ੍ਹਨ ਵਾਲੇ ਧਿਆਨ ਦੇਣ, ਜਿਨ੍ਹਾਂ ਨੂੰ ਸਮਝ ਹੈ ਮੁਬਾਰਕ ਹੈ। ਜਨ ਦੇ ਨੰਨੇ ਨੂੰ ਵੀ ਔਂਕੜ ਲੱਗ ਗਈ ਅਤੇ ਨਾਨਕ ਦੇ ਕੱਕੇ ਨੂੰ ਵੀ ਔਂਕੜ ਲੱਗ ਗਈ। ਇਹਦਾ ਮਤਲਬ ਇਕੱਠਾ ਹੋ ਗਿਆ ਜਨ ਨਾਨਕ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਜਨ ਬਣ ਕੇ ਕਹਿ ਰਿਹਾ, ਗੁਰ ਪ੍ਰਸਾਦ ਕਹੇ ਜਨ ਨਾਨਕ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਦਾਸ ਬਣ ਕੇ ਹਰ ਸੱਚੇ ਕੇ ਗੁਣ ਗਾਏ, ਮੈਂ ਉਹਦੇ ਗੁਣ ਸੱਚੇ ਦੇ ਗਾਏ ਨੇ, ਇਸ ਲਈ ਭਾਈ ਤੁਸੀਂ ਵੀ ਉਹ ਸੱਚੇ ਦੇ ਗੁਣ ਗਾਓ ਤਾਂ ਕਿ ਤੁਹਾਡੀ ਰਸਨਾ ਉਸ ਮਾਲਕ ਦੇ ਨਾਮ ਦਾ ਰਸ ਮਾਣ ਸਕੇ। ਤੁਹਾਨੂੰ ਤੁਹਾਡੇ 'ਤੇ ਇਹ ਪੰਗਤੀ ਲੱਗੇ ਹੀ ਨਾ, ਇਹ ਪੰਗਤੀ ਤੁਹਾਡੇ 'ਤੇ ਲੱਗੇ ਹੀ ਨਾ। ਕਿਹੜੀ ਪੰਗਤੀ? ਸਾ ਰਸਨਾ ਜਲ ਜਾਓ ਜਿਨ ਹਰ ਕਾ ਸਵਾਓ ਨਾ ਪਾਇਆ। ਇਹ ਪੰਗਤੀ ਸਾਡੀ ਰਸਨਾ 'ਤੇ ਲੱਗੇ ਹੀ ਨਾ, ਢੁੱਗੇ ਹੀ ਨਾ, ਕਿਉਂਕਿ ਸਾਡੀ ਰਸਨਾ 'ਤੇ ਰਸ ਮਾਣ ਰਹੀ ਹੈ। ਇਸ ਲਈ ਮਹਾਰਾਜ ਕਹਿੰਦੇ ਮੈਂ ਗੁਰੂ ਕਿਰਪਾ ਸਦਕਾ ਇਹ ਆਖਦਾ ਕਿ ਗੁਣ ਗਾਏ ਨੇ, ਤੁਸੀਂ ਵੀ ਗੁਣ ਗਾਓ ਤਾਂ ਕਿ ਹਰ ਵੇਲੇ ਹਰ ਸਮੇਂ ਦਿਨ ਰਾਤ ਜਿੱਦਾਂ ਦਾ ਮਰਜ਼ੀ ਟਾਈਮ ਹੋਵੇ ਸਮਾਂ ਹੋਵੇ ਸਾਡੀ ਰਸਨਾ ਹਰ ਵੇਲੇ ਨਾਮ ਦਾ ਰਸ ਮਾਣਦੀ ਰਹੇ। ਕੋਈ ਹੋਰ ਰਸ ਇਸ ਰਸਨਾ 'ਤੇ ਆਵੇ ਹੀ ਨਾ। ਅਰਦਾਸ ਕਰਕੇ ਵਾਹਿਗੁਰੂ ਜੀ ਕੋਲੋਂ ਇਹ ਖੈਰ ਲੈ ਲਈਏ ਕਿ ਸਤਿਗੁਰੂ ਸਾਡੇ 'ਤੇ ਤਰਸ ਕਰ ਦਿਓ।

ਸਾਡੀ ਤੁਹਾਡੀ ਸਾਰਿਆਂ ਦੀ ਬੇਨਤੀ ਹੈ, ਗੁਣ ਗਾਵਾਂ ਦਿਨ ਰਾਤ, ਦਿਨ ਰਾਤ ਵਾਹਿਗੁਰੂ ਜੀ ਰਸਨਾ ਤੋਂ ਰਸ ਲੈ ਕੇ, ਸਵਾਦ ਲੈ ਕੇ, ਸ਼ਬਦ ਦੇ ਰਾਹੀਂ ਗੁਣ ਗਾਉਂਦਾ ਰਵਾਂ ਗਾਉਂਦਾ ਰਵਾਂ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਬਖਸ਼ ਕੇ ਨਿਵਾਜਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ 'ਚ ਲਾਉਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਬਾਣੇ ਔਰ ਬਾਣੀ ਦੇ ਧਾਰਨੀ ਬਣੋ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ

ਵਾਜੇ ਆਨੰਦ ਸੁਨੋਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਪਾਇਆ ਤਿਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ

तुम ते हो ऐसो तुमरी गत मित तुम ही नानक दास सदा कुरम

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ।

ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪਣੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲਗੀ

ਸਾਧ ਸਮੂਹ ਸਾਧ ਸੰਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ।

जिस प्यारे स्यों ने हो तिस आगे मार चलिए।

दर्शन परसिय गुरु के।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

मोहि कब कल ला।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਰਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੇ ਤਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸਵਾਸਾਂ ਨਾਲ ਨਿਭਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਸਭਨ ਕਾ ਸਦਕਾ ਸਰਬ ਸੁਖ ਹੋਵੇ ਜਾਨ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸੇ ਆਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਦੈਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸ਼ਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ

ਕਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਬਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਚਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੁੱਖ ਪੁੱਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

होए जे बड़ आप ते बड़ तेरी दात जैना देना करके कीती रात।

ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ

ਪੰਜਵਾਂ ਭਾਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲਾ ਸਾਧ ਸੰਗਤ ਭਾਜੇ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਬ ਹੋ ਆਪ ਆਦੈ ਮੁਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ

ਜੇਤੀ ਬਰਨਦ ਭਿੰਨ ਭਿੰਨ ਤੋਹੈਂ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡ ਜੇ ਰਸੇ ਤਜਕੀਨੀ ਉਤਪਜ ਖਾਣ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਜੁਗਾ ਸਰੂਪ ਸਿਉਂ ਪਉ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੁਜੇ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵਾਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਕੀ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਕੀ ਤਾਪ ਤਿਨਕ ਮੈਂ ਹਰਿਓ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਹਾ ਸ਼ਵੈ ਸਕੇ ਨਾ ਕੋਈ ਏਕ ਬਾਰ ਜਿਨ ਤੁਮੈਂ ਸੰਵਾਰਾ

बारी सर उठ मोह सहाई दुष्ट दोख ते लेहो बचाई।

सिमृत शास्त्र वेद सब है बहु भेद कहें हम एक ना जानियो।

ਹੈ ਵਸਿਆ ਜਿਨੋਂ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ।

दुख रोग संताप उतरे सुनी सच्ची बाणी संत साजन पये सरसे

ਮੁੰਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸੇ ਆਧਾਰੋ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ

ਭੁੱਲ ਚੁੱਕ ਮਾਫ ਕਰਨੀ, ਅਗਾਹ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ।

ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਾ ਨਾਮ ਚਿੱਤੇ ਆਵੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ, ਰਾਮ ਪਾਲਿਆ ਕ੍ਰਿਤ ਖਣਾ, ਪੂਰਨ ਦ੍ਰਿਸ਼ ਤੇਰੀ ਰਾਮ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਤਿਰ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ,

Vaheguru.

ਗੁਰੂ ਗਰੀਬ ਨਵਾਜ ਰੂਹਾਨੀਅਤ ਕੇ ਦਾਤੇ ਸਰਬਰੇ ਕਾਇਨਾਤ ਦੇ ਸਾਂਝ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ। ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਉਪਦੇਸ਼ ਬਖਸ਼ਦਿਆਂ ਜੀਵਨ ਦੇ ਅੰਦਰ ਗਿਆਨ ਦੀ ਮਹੱਤਤਾ ਦਾ ਸਤਿਗੁਰੂ ਜੀ ਨੇ ਬੋਧ ਕਰਵਾਇਆ। ਇੱਕ ਸਿੱਖ ਨੂੰ ਪੜ੍ਹਾਉਣ ਦੇ ਵਾਸਤੇ ਇੱਕ ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਲਾ ਵੀ ਇਹਨਾਂ ਨੂੰ ਗੁਰਮੁਖੀ ਪੜ੍ਹਾਓ, ਲਿਪੀ ਪੜ੍ਹਾਓ, ਗੁਰਬਾਣੀ ਪੜ੍ਹਨੀ ਸਿਖਾਓ। ਸਤਿਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਉਸ ਗ੍ਰੰਥੀ ਸਿੰਘ ਨੇ ਉਵੇਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਉਵੇਂ ਪੜ੍ਹਾਇਆ। ਪਹਿਲਾਂ 35 ਅੱਖਰੀ ਸਿਖਾਉਂਦਾ, ਫਿਰ ਮੁਹਾਰਨੀ ਸਿਖਾਉਂਦੇ ਨੇ, ਫਿਰ ਬਾਣੀ ਪੜ੍ਹਨੀ, ਜਪ ਜੀ ਬਾਕੀ ਬਾਣੀਆਂ। ਜਦੋਂ ਆਨੰਦ ਸਾਹਿਬ ਦੀ ਬਾਣੀ ਆਈ ਫਿਰ ਆਨੰਦ ਪਾਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਬਾਣੀ ਦਾ ਆਨੰਦ ਲਿਆ। ਗੁਰੂ 6 ਮਹੀਨਿਆਂ ਦਾ ਜਦੋਂ ਸਮਾਂ ਗੁਜ਼ਰਿਆ ਅਤੇ ਸਤਿਗੁਰੂ ਪਾਤਸ਼ਾਹ ਨੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਦੱਸੋ ਭਾਈ ਵਿੱਦਿਆ ਕਿੱਥੇ ਕੁ ਤੱਕ ਪਹੁੰਚੀ, ਅਤੇ ਉਹਨਾਂ ਜਵਾਬ ਦਿੱਤਾ ਵੀ ਸਤਿਗੁਰੂ ਇੱਕ ਪੰਗਤੀ ਪੜ੍ਹਨ ਤੋਂ ਮਗਰੋਂ ਉਹ ਆਏ ਨਹੀਂ। ਗੁਰੂ ਸਾਹਿਬ ਨੇ ਉਹਨੂੰ ਸੱਦ ਲਿਆ, ਭਾਈ ਸਿੱਖਾ ਇਹ ਮਤਲਬ ਸਾਡੇ ਕੋਲ ਇਹ ਵਿਚਾਰ ਇਹਨਾਂ ਗ੍ਰੰਥੀ ਸਿੰਘ ਨੇ ਕੀਤੀ ਆ ਵੀ ਤੁਸੀਂ ਇੱਕ ਪੰਗਤੀ ਪੜ੍ਹਨ ਤੋਂ ਮਗਰੋਂ ਆਏ ਨਹੀਂ। ਫਿਰ ਉਹਨਾਂ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦੇ ਜੀ ਉਹ ਪੰਗਤੀ ਮੈਂ ਜਦੋਂ ਪੜ੍ਹੀ ਨਾ ਤਾਂ ਉਹਨੂੰ ਗਹੁ ਨਾਲ ਵਿਚਾਰਿਆ ਅਤੇ ਫਿਰ ਇਹ ਸਮਝ ਲੱਗੀ ਵੀ ਜਦੋਂ ਸਤਿਗੁਰੂ ਹੀ ਪਾਲਿਆ ਤਾਂ ਇਦੋਂ ਅੱਗੇ ਰਹਿ ਕੀ ਆ। ਮਾਲਕ ਪਾਤਸ਼ਾਹ ਬੜੇ ਪ੍ਰਸੰਨ ਹੋਏ, ਭਾਵੇਂ ਸੀ ਵੀ ਗੁਰੂ ਸਾਹਿਬ ਨੇ ਉੱਥੇ ਗਿਆਨ ਦੀ ਮਹੱਤਤਾ ਦਾ ਜੀਵਨ ਅੰਦਰ ਕੀ ਯੋਗਦਾਨ ਹੈ ਉਹ ਸਮਝਾਇਆ। ਇੱਥੋਂ ਕੁ ਤੱਕ ਇਤਿਹਾਸ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ ਸੀ। ਅਗਾਂਹ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਹੋਰ ਕਿਹੜੀਆਂ ਸਿੱਖਿਆਵਾਂ ਬਖਸ਼ਦੇ ਨੇ ਔਰ ਕਿਹੜੇ ਕਿਹੜੇ ਦ੍ਰਿਸ਼ਟਾਂਤ ਨੇ ਜੋ ਧੰਨ ਗੁਰੂ ਕਲਗੀਧਰ ਸਾਹਿਬ ਵਰਤ ਕੇ ਸਾਡੇ ਲਈ ਪੂਰਨੇ ਪਾਉਂਦੇ ਨੇ, ਸਾਨੂੰ ਉਪਦੇਸ਼ ਬਖਸ਼ਦੇ ਨੇ। ਆਓ
ਆਪਾਂ ਇਤਿਹਾਸ ਦੇ ਉਹਨਾਂ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਇੱਕ ਦਿਨ ਗੁਰੂ ਕਲਗੀਧਰ ਸਾਹਿਬ ਸਭਾ ਸਜਾ ਕੇ ਬੈਠੇ ਨੇ। ਸਭਾ ਸਜੀ ਹੋਈ, ਸੰਗਤ ਗੁਰੂ ਸਾਹਿਬ ਦੇ ਸਨਮੁਖ ਬੈਠੀ ਹੈ। ਇਸ ਸਭਾ ਦੇ ਵਿੱਚ ਜੀ ਅਕਾਲ ਪੁਰਖ ਪਰਮੇਸ਼ਵਰ ਦੀ ਚਰਚਾ ਚੱਲੀ, ਉਹਦੇ ਨਾਮ ਦੀ ਚਰਚਾ ਚੱਲੀ। ਜਦੋਂ ਵਿਚਾਰਾਂ ਚੱਲਣ ਲੱਗੀਆਂ, ਬੜੇ ਸਿਆਣੇ ਸਿਆਣੇ ਬੜੇ ਸੂਝਵਾਨ ਸਿੱਖ ਉੱਥੇ ਸਭਾ ਦੇ ਵਿੱਚ ਬੈਠੇ ਹੋਏ ਨੇ ਔਰ ਗੁਰੂ ਸਾਹਿਬ ਦੇ ਸਨਮੁਖ ਤੇ ਹਰ ਕੋਈ ਸਿਆਣੀ ਗੱਲ ਹੀ ਕਰਨ ਦਾ ਯਤਨ ਕਰਦਾ। ਮਤਲਬ ਉੱਥੇ ਨਾ ਜੀ ਸੁਮਤਵੰਤ ਜਿੰਨੇ ਸਿਆਣੇ ਬੈਠੇ ਨੇ ਉੱਥੇ, ਉਹ ਸਾਰੇ ਆਪਸ ਦੇ ਵਿੱਚ ਬੜੀਆਂ ਸੂਝਵਾਨਤਾ ਵਾਲੀਆਂ ਬੜੀਆਂ ਸਿਆਣੀਆਂ ਸਿਆਣੀਆਂ ਵਿਚਾਰਾਂ ਕਰ ਰਹੇ। ਕਵੀ ਜੀ ਕਹਿੰਦੇ ਵੀ ਉਹ ਸਾਰੇ ਹੀ ਨਾ ਬੈਠੇ ਹੋਏ ਨੇ, ਸਿਆਣੀ ਸਿਆਣੀ ਬਾਤ ਬਖਾਨਾ, ਇੱਕ ਦੂਜੇ ਨਾਲ ਜਿਹੜੀ ਚਰਚਾ ਕਰ ਰਹੇ ਨੇ ਉਹ ਵੀ ਬੜੀ ਸਿਆਣਪ ਵਾਲੀ ਨਾ, ਬੜੀ ਸੂਝਵਾਨਤਾ ਵਾਲੀ ਚਰਚਾ ਕਰ ਰਹੇ

ਗੁਰੂ ਸਾਹਿਬ ਨੇ ਸਾਰਿਆਂ ਵੱਲ ਵੇਖਿਆ। ਮਾਲਕ ਪਾਤਸ਼ਾਹ ਨੇ ਉਹਨਾਂ ਨੂੰ ਵਿਚਾਰਾਂ ਕਰਦਿਆਂ ਵੇਖਿਆ ਨਾ, ਗੁਰੂ ਸਾਹਿਬ ਨੇ ਸਭਨਾਂ ਵੱਲ ਵੇਖਦਿਆਂ ਅਤੇ ਸਭਨਾਂ ਨੂੰ ਨਾ ਸੰਬੋਧਨ ਕਰਕੇ ਇੱਕ ਪ੍ਰਸ਼ਨ ਪੁੱਛਿਆ, ਸਵਾਲ ਪੁੱਛਿਆ। ਜਦੋਂ ਗੁਰੂ ਸਾਹਿਬ ਨੇ ਸਵਾਲ ਪੁੱਛਿਆ ਅਤੇ ਸਵਾਲ ਪੁੱਛਦਿਆਂ ਮਾਲਕ ਦੇ ਪਹਿਲੇ ਬੋਲ ਨੇ, ਜਦੋਂ ਜਗਤ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਸਰੀਰ ਕਰਕੇ ਮੌਜੂਦ ਨੇ। ਹੁਣ ਖਿਆਲ ਕਰੋ, ਗੁਰੂ ਸਾਹਿਬ ਦਾ ਸਵਾਲ ਕੀ ਹੈ? ਸਭਾ ਨੂੰ ਸੰਬੋਧਨ ਕਰਕੇ ਵੀ ਜਦੋਂ ਜਗਤ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਸਰੀਰ ਕਰਕੇ ਮੌਜੂਦ

ਸਵਾਲ ਕੀ ਕੀਤਾ ਵੀ ਉਦੋਂ ਭਾਈ ਇਹ ਦੱਸੋ ਧਰਤੀ ਦਾ ਬਾਦਸ਼ਾਹ ਕਿਹੜਾ ਸੀ। ਜਦੋਂ ਜਗਤ ਦੇ ਵਿੱਚ ਸਰੀਰ ਕਰਕੇ ਬਾਬਾ ਕਬੀਰ ਸਾਹਿਬ ਮੌਜੂਦ ਨੇ ਉਸ ਵਕਤ ਧਰਤੀ ਦਾ ਮਾਲਕ ਕਿਹੜਾ, ਰਾਜਾ ਕਿਹੜਾ ਸੀ। ਧਰਤੀ ਦਾ ਮਾਲਕ ਭਾਵ ਧਰਤੀ ਦਾ ਰਾਜਾ, ਜਿਹੜਾ ਧਰਤੀ ਦਾ ਰਾਜਾ ਸੀ ਕਹਿੰਦੇ ਉਹਦਾ ਨਾਮ ਦੱਸੋ। ਹੁਣ ਜਿਹੜਾ ਬਾਬਾ ਕਬੀਰ ਸਾਹਿਬ ਦੇ ਸਮੇਂ ਸਮਕਾਲੀ ਰਾਜਾ ਕਹਿ ਲਓ, ਬਾਬਾ ਕਬੀਰ ਸਾਹਿਬ ਦੇ ਵੇਲੇ ਦਾ, ਵੀ ਉਸ ਰਾਜੇ ਦਾ ਹੁਣ ਸਾਨੂੰ ਨਾਂ ਦੱਸ।

ਉਸ ਵਕਤ ਦੀ ਸਭਾ ਦੇ ਵਿੱਚ ਨਾ ਬੜੇ ਵਡੇਰੇ ਵਡੇਰੇ ਬੈਠੇ ਹੋਏ, ਵਡੇਰੇ ਮਤਲਬ ਲੰਮੀਆਂ ਉਮਰਾਂ ਵਾਲੇ ਵੀ, ਬਜ਼ੁਰਗ ਵੀ ਬੈਠੇ ਹੋਏ। ਹੁਣ ਸਾਰਿਆਂ ਨੇ ਆਪਣੀ ਆਪਣੀ ਮਤ ਦੇ ਘੋੜੇ 'ਤੇ ਦੌੜਾਉਣਾ ਹੀ ਸੀ ਨਾ। ਗੁਰੂ ਸਾਹਿਬ ਨੇ ਸਵਾਲ ਪੁੱਛਿਆ ਅਤੇ ਮਲਕ ਪਾਤਸ਼ਾਹ ਨੂੰ ਹੁਣ ਜਵਾਬ ਦੇਣਾ ਚਾਹੁੰਦੇ ਨੇ। ਜਦਕਿ ਉੱਥੇ ਗੁਰੂ ਸਾਹਿਬ ਦਾ ਮਕਸਦ ਇਹ ਨਹੀਂ ਸੀ ਵੇਖਣਾ ਵੀ ਕਿਸੇ ਨੂੰ ਕਿੰਨਾ ਕੁ ਗਿਆਨ ਹੈ, ਉੱਥੇ ਇਹ ਮਕਸਦ ਨਹੀਂ ਸੀ। ਉੱਥੇ ਗੁਰੂ ਸਾਹਿਬ ਦਾ ਸਵਾਲ ਪੁੱਛਣ ਦਾ ਮਕਸਦ ਕੁਝ ਹੋਰ ਹੈ, ਪਰ ਜਿਹੜੇ ਜਵਾਬ ਦੇਣ ਵਾਲੇ ਨੇ ਉਹ ਗੁਰੂ ਸਾਹਿਬ ਦੀ ਮਹਿਮਾ ਨੂੰ ਅਤੇ ਗੁਰੂ ਸਾਹਿਬ ਦੇ ਖੇਡ ਕੌਤਕ ਨੂੰ ਸਮਝ ਨਹੀਂ ਸਕੇ। ਉਹਨਾਂ ਨੇ ਆਪਣੇ ਆਪਣੀ ਮਤ ਜਿਹੜੀ ਹੈ ਉਹਦੇ ਅਨੁਸਾਰ ਆਪਸ 'ਚ ਸਲਾਹ ਕਰਕੇ ਅਤੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਦੱਸਣ

ਉਸ ਵਕਤ ਨਾ ਜੀ ਗੁਰੂ ਸਾਹਿਬ ਨੂੰ ਫਿਰ ਜਵਾਬ ਦਿੰਦਿਆਂ ਹੋਇਆਂ ਪਹਿਲਾਂ ਇੱਕ ਬੋਲਿਆ, ਕਹਿੰਦਾ ਜੀ ਉਸ ਵਕਤ ਦੇ ਬਾਦਸ਼ਾਹ ਹਿਮਾਯੂ ਸੀ, ਜਦੋਂ ਬਾਬਾ ਕਬੀਰ ਸਾਹਿਬ ਜੀ ਸੰਸਾਰ 'ਤੇ ਹੋਏ ਅਤੇ ਉਸ ਵਕਤ ਨਾ ਹਿਮਾਯੂ ਰਾਜ ਕਰਦਾ ਸੀ। ਫਿਰ ਦੂਜਾ ਬੋਲਿਆ, ਕਹਿੰਦਾ ਨਹੀਂ ਸਤਿਗੁਰੂ ਜੀ ਉਹ ਵੀ ਉਸ ਵਕਤ ਨਾ ਹਿਮਾਯੂ ਨਹੀਂ, ਉਸ ਵਕਤ ਪ੍ਰਿਥਵੀ ਰਾਜ ਧਰਤੀ

ਇਹ ਦੋ ਦਾ ਜਵਾਬ ਸੁਣਿਆ, ਤੀਜੇ ਨੇ ਆਪਣਾ ਜਵਾਬ ਦਿੱਤਾ। ਤੀਜਾ ਕਹਿੰਦਾ ਨਹੀਂ ਸਤਿਗੁਰੂ, ਨਾ ਹਿਮਾਯੂ, ਨਾ ਪ੍ਰਿਥਵੀ ਰਾਜ। ਉਸ ਵਕਤ ਦਾ ਨਾ ਸਿਕੰਦਰ ਰਾਜ ਕਰਦਾ ਸੀ, ਬਾਦਸ਼ਾਹ ਸਿਕੰਦਰ ਸੀ। ਤਿੰਨਾਂ ਦਾ ਜਵਾਬ ਸੁਣਿਆ, ਚੌਥਾ ਫੇਰ ਬੋਲਿਆ। ਹੁਣ ਚੌਥਾ ਬੋਲਦਾ ਹੋਇਆ ਕਹਿੰਦਾ ਨਹੀਂ ਜੀ, ਤਿੰਨੇ ਹੀ ਗਲਤ ਨੇ। ਚੌਥਾ ਕਹਿੰਦਾ ਉਸ ਵਕਤ ਦਾ ਜੀ ਰਾਜਾ ਮਦਨ ਪਾਲ ਸੀ, ਜਿਹੜਾ ਧਰਤੀ ਉੱਤੇ ਰਾਜ ਕਰ ਰਿਹਾ।

0: ਮੈਂ ਕਹਿੰਦਾ ਨਹੀਂ ਜੀ, ਉਸ ਵਕਤ ਉਹਨੇ ਜੈਨੀਅਨ ਰਾਜਾ ਦਾ ਜ਼ਿਕਰ ਕੀਤਾ ਅਤੇ ਇੱਦਾਂ ਕਰਦਿਆਂ ਕਰਦਿਆਂ ਜੀ ਉੱਥੇ ਆਪਸ ਦੇ ਵਿੱਚ ਬਹਿਸ ਚੱਲ ਪਈ। ਆਪਸ ਦੇ ਵਿੱਚ ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਬੈਸਣ ਲੱਗੇ ਹੈ ਨਾ ਉੱਥੇ ਸਾਰਾ ਜਿੰਨੇ ਬੈਠੇ ਹੋਈ ਸੀ ਸਭਾ, ਉਹ ਸਾਰੀ ਆਪਸ ਦੇ ਵਿੱਚ ਵਿਚਾਰ ਕਰਦਿਆਂ ਕਰਦਿਆਂ ਝਗੜ ਸਮਾਜਾਂ ਆਪਸ ਦੇ ਵਿੱਚ ਝਗੜਾ ਉੱਥੇ ਹੋ ਪਿਆ।
1: ਬੈਸਣ ਲੱਗੇ ਪਰਸਪਰ ਜਾਲਾ, ਕਹਿ ਸੋ ਬੀਤ ਗਇਓ ਚਿਰਕਾਲਾ।
0: ਬੈਸਣ ਲੱਗ ਪਏ ਇੱਕ ਦੂਜੇ ਨਾਲ। ਉਹ ਕਹਿੰਦਾ ਮੈਂ ਠੀਕ ਹਾਂ, ਮੈਂ ਪੜ੍ਹਿਆ ਬਹੁਤ ਹਾਂ। ਉਹ ਕਹਿੰਦਾ ਮੈਂ ਤੇਰੇ ਨਾਲੋਂ ਵੱਧ ਪੜ੍ਹਿਆ, ਵੀ ਮੇਰੇ ਕੋਲ ਵੱਧ ਗਿਆਨ ਹੈ। ਉਹ ਫਿਰ ਤੀਜਾ ਕਹਿੰਦਾ ਵੀ ਮੈਂ ਤੇ ਬਜ਼ੁਰਗਾਂ ਕੋਲੋਂ ਵੀ ਸੁਣਿਆ। ਹੁਣ ਜਵਾਬ, ਪਹਿਲਾਂ ਵੀ ਸ਼ਾਇਦ ਆਪ ਜੀ ਦੇ ਅੱਗੇ ਇੱਕ ਵਾਰੀ ਬੇਨਤੀ ਕੀਤੀ ਸੀ, ਬਹਿਸ ਦਾ ਕਦੇ ਨਤੀਜਾ ਨਹੀਂ ਨਿਕਲਦਾ। ਵਿਚਾਰ ਦਾ ਸਿੱਟਾ ਹੁੰਦਾ, ਬਹਿਸ ਦਾ ਕਦੇ ਸਿੱਟਾ ਨਹੀਂ ਹੋਇਆ। ਕਿਉਂਕਿ ਬਹਿਸ ਦੇ ਵਿੱਚ ਨਾ ਸਿੱਟਾ ਤਾਂ ਨਹੀਂ ਨਿਕਲਦਾ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਬਹਿਸ ਕਰ ਰਹੀਆਂ ਹੋਣ। ਦੋਨਾਂ ਦਾ ਮਕਸਦ ਇਹ ਹੁੰਦਾ ਵੀ ਮੈਂ ਨੀਵਾਂ ਵਿਖਾਉਣਾ, ਇਸ ਕਰਕੇ ਉਹਦਾ ਨਤੀਜਾ ਨਹੀਂ ਨਿਕਲਦਾ ਕੋਈ। ਅਤੇ ਜੇ ਦੋ ਧਿਰਾਂ ਆਪਸ ਵਿੱਚ ਵਿਚਾਰ ਕਰਨ ਅਤੇ ਵਿਚਾਰ ਦਾ ਮਕਸਦ ਇਹ ਹੁੰਦਾ ਵੀ ਮੈਂ ਕੁਝ ਸਿੱਖਾਂ ਵੀ ਅਤੇ ਕੁਝ ਸਿਖਾਵਾਂ ਵੀ, ਉਹਦਾ ਮਕਸਦ ਇਹ ਹੁੰਦਾ। ਇਸ ਲਈ ਹੁਣ ਉੱਥੇ ਜਿਹੜੀ ਗੁਰੂ ਸਾਹਿਬ ਦੇ ਕੋਲ ਚੱਲ ਰਹੀ ਉਹ ਬਹਿਸ ਚੱਲ ਰਹੀ ਹੈ, ਵਿਚਾਰ ਨਹੀਂ ਚੱਲਦੇ। ਹੁਣ ਬਹਿਸ ਦੇ ਵਿੱਚ ਸਾਰਿਆਂ ਨੇ ਆਪਣਾ ਆਪਣਾ ਜ਼ੋਰ ਲਾਉਣਾ। ਉਹ ਕਹਿੰਦਾ ਮੇਰੇ ਕੋਲ ਗਿਆਨ ਜ਼ਿਆਦਾ। ਉਹ ਕਹਿੰਦਾ ਨਹੀਂ, ਤੂੰ ਤੈਨੂੰ ਕੀ ਪਤਾ ਵੀ ਤੂੰ, ਤੇਰੀ ਉਮਰ ਤੇਰੀ ਥੋੜ੍ਹੀ ਹੈ, ਵੀ ਮੈਂ ਵੇਖ, ਮੈਂ ਆਪਣੇ ਬਜ਼ੁਰਗਾਂ ਤੋਂ ਪੁੱਛਿਆ, ਮੈਨੂੰ ਉਹਨਾਂ ਨੇ ਦੱਸਿਆ ਨਾ। ਇੱਦਾਂ ਕਰਦਿਆਂ ਕਰਦਿਆਂ ਉੱਥੇ ਬਹੁਤ ਵੱਡੀ ਬਹਿਸ ਚੱਲ ਪਈ। ਜਦੋਂ ਬਹਿਸ ਚੱਲੀ ਤਾਂ ਅਖੀਰ ਨਿਕਲਿਆ ਕਿ ਇਹ ਨਿਰਣਾ ਇਹ ਹੋਇਆ ਵੀ ਛੱਡੋ, ਸਮਾਂ ਬਹੁਤ ਬੀਤ ਗਿਆ। ਬਾਬਾ ਕਬੀਰ ਸਾਹਿਬ ਜੀ ਸਰੀਰਕ ਤੌਰ 'ਤੇ ਕਾਫੀ ਲੰਮਾ ਸਮਾਂ ਬੀਤ ਗਿਆ, ਉਹਨਾਂ ਦੇ ਸਰੀਰਕ ਚਲਾਣਾ ਕੀਤਿਆਂ ਹੋਇਆਂ, ਅਤੇ ਇਸ ਕਰਕੇ ਭਾਈ ਦੱਸਣਾ ਮੁਸ਼ਕਿਲ ਹੈ ਕਿ ਉਸ ਵਕਤ ਰਾਜਾ ਕੌਣ ਸੀ।
1: ਨਿਸ਼ਚੈ ਕਰਿਓ ਗਏ ਨੈ ਕੋਈ, ਸੁਨਤ ਰਹੇ ਗੁਰ ਤੂਸ਼ਨ ਹੋਈ।
0: ਉੱਥੇ ਕੋਈ ਨਿਸ਼ਚਾ ਨਹੀਂ ਕਰ ਸਕਿਆ, ਪੱਕਾ ਦ੍ਰਿੜ ਨਿਸ਼ਚਾ ਨਹੀਂ ਦੱਸ ਸਕਿਆ ਵੀ ਇਹੀ ਬਾਦਸ਼ਾਹ ਸੀ। ਨਿਸ਼ਚਾ ਹੋਇਆ ਹੀ ਨਹੀਂ। ਨਿਸ਼ਚਾ ਹੁੰਦਾ ਵੀ ਕਿਵੇਂ? ਉਸ ਹੁਣ ਸਮੇਂ ਦੀ ਗੱਲ ਕਰੀਏ ਤਾਂ ਕਈ ਸਦੀਆਂ ਲੰਘ ਗਈਆਂ ਭਗਤ ਕਬੀਰ ਸਾਹਿਬ ਤੋਂ ਅਤੇ ਗੁਰੂ ਕਲਗੀਧਰ ਸਾਹਿਬ ਦੇ। ਜੇ ਸਮੇਂ ਦੇ ਵਿੱਚ ਹੀ ਫਰਕ ਦੀ ਗੱਲ ਕਰਾਂਗੇ ਤਾਂ ਸਦੀਆਂ ਲੰਘ ਚੁੱਕੀਆਂ। ਭਗਤ ਕਬੀਰ ਸਾਹਿਬ ਹੋਏ ਜਾ ਕੇ 13ਵੀਂ ਸਦੀ ਦੇ, ਹੈ ਨਾ 13ਵੀਂ ਸਦੀ ਦੇ ਵਿੱਚ ਭਗਤ, ਅਤੇ ਜਦੋਂ ਆਪਾਂ ਗੁਰੂ ਕਲਗੀਧਰ ਸਾਹਿਬ ਦੀ ਗੱਲ ਕਰਾਂਗੇ ਤਾਂ ਇੱਥੇ 17ਵੀਂ ਸਦੀ ਚੱਲ ਰਹੀ। ਚਾਰ ਸਦੀਆਂ, 400 ਸਾਲ ਤਾਂ ਮਾਮੂਲੀ ਜੀ ਗੱਲ ਹੈ ਨਾ, ਸਮਾਂ ਬਹੁਤ ਲੰਘ ਗਿਆ। ਫਿਰ ਜਦੋਂ ਨਿਸ਼ਚਾ ਨਹੀਂ ਨਾ ਨਿਕਲਿਆ ਕੋਈ, ਗੁਰੂ ਸਾਹਿਬ ਹੁਣ ਸੁਣੀ ਜਾ ਰਹੇ ਉੱਥੇ ਬੈਠੇ ਸਭਾ ਵਿੱਚ ਵੀ ਸਾਰੇ ਕੀ ਕਰਦੇ। ਮਾਲਕ ਨੇ ਤਾਂ ਆਪਣੇ ਕੋਲੋਂ ਸਿੱਖਿਆ ਦੇਣੀ, ਆਪਣੇ ਕੋਲੋਂ ਉਪਦੇਸ਼ ਦੇਣਾ, ਇਸ ਕਰਕੇ ਗੁਰੂ ਸਾਹਿਬ ਨੇ ਸਵਾਲ ਉੱਦਾਂ ਦਾ ਰੱਖਤਾ। ਨਿਸ਼ਚਾ ਕੋਈ ਨਹੀਂ ਹੋਇਆ, ਗੁਰੂ ਸਾਹਿਬ ਸੁਣਦੇ ਰਹੇ ਪਰ ਮਾਲਕ ਨੇ ਜਵਾਬ ਨਹੀਂ ਦਿੱਤਾ। ਸਾਰਿਆਂ ਦੀਆਂ ਵਿਚਾਰਾਂ ਸਤਿਗੁਰੂ ਜੀ ਉੱਥੇ ਸੁਣਦੇ ਹਨ।

ਸਾਰਿਆਂ ਨੇ ਉੱਥੇ ਨਾ ਆਪਣਾ ਆਪਣਾ ਜ਼ੋਰ ਲਾ ਲਿਆ, ਲੱਗੇ ਹੋਏ ਸਾਰੇ। ਫਿਰ ਵਿਚਾਰ ਕੀ ਹੋਈ ਵੀ ਆਪਾਂ ਸਾਰੇ ਬੋਲੀ ਜਾਂਦੇ ਹਾਂ ਵੀ ਗੁਰੂ ਸਾਹਿਬ ਚੁੱਪ ਕਰਕੇ ਬੈਠੇ ਨੇ, ਮਾਲਕ ਪਾਤਸ਼ਾਹ ਨੇ ਕੋਈ ਜਵਾਬ ਨਹੀਂ ਦਿੱਤਾ। ਸਾਰਿਆਂ ਨੇ ਬੋਲਦਿਆਂ ਬੋਲਦਿਆਂ ਚੁੱਪ ਧਾਰਨ ਕੀਤੀ। ਜਦੋਂ ਸਾਰੇ ਚੁੱਪ ਧਾਰਨ ਕਰ ਜਾਂਦੇ ਨੇ, ਫਿਰ ਗੁਰੂ ਕਲਗੀਧਰ ਪਾਤਸ਼ਾਹ ਕਰੁਣਾ ਪਾਉਣ ਕਿਰਪਾ ਦੇ ਘਰ ਆਪਣੀ ਰਸਨਾ ਤੋਂ ਬਚਨ ਆਖਦੇ ਹਾਂ।

ਸਤਿਗੁਰੂ ਨੇ ਬਚਨ ਕੀ ਕੀਤੇ? ਕਹਿੰਦੇ ਭਾਈ ਰੱਬ ਦੇ ਪਿਆਰੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਰੱਬ ਦੇ ਪਿਆਰੇ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਅੱਪੜ ਕੋਈ ਨਾ ਸਕ

ਬਾਦਸ਼ਾਹੀ ਹੋਵੇ, ਦੁਨਿਆਵੀ ਬਾਦਸ਼ਾਹੀ ਜਿੰਨੀ ਮਰਜ਼ੀ ਵੱਡੀ ਹੋਵੇ, ਪਰ ਸਤਿਗੁਰੂ ਕਹਿੰਦੇ ਰੱਬ ਦੇ ਪਿਆਰਿਆਂ ਦੀ ਬਰਾਬਰੀ ਨਹੀਂ। ਇਹ ਸਾਰੀਆਂ ਚੀਜ਼ਾਂ ਰੱਬ ਦੇ ਪਿਆਰਿਆਂ ਤੋਂ ਹੇਠਾਂ ਰਹਿ

ਫਿਰ ਇੱਕ ਦ੍ਰਿਸ਼ਟਾਂਤ ਵਰਤਿਆ ਜੀ ਗੁਰੂ ਸਾਹਿਬ ਨੇ, ਕਹਿੰਦੇ ਜਿਵੇਂ ਰਾਜ ਹੰਸ ਜਿਹੜਾ ਉੱਡ ਚੜ੍ਹੇ ਹੋਏ ਸਾਗਰ ਪਾਰ, ਉਹ ਸਾਗਰ ਪਾਰ ਕਰ ਜਾਂਦਾ, ਉੱਡ ਕੇ ਜਦੋਂ ਚੜ੍ਹਦਾ ਤੇ ਸਾਗਰ ਪਾਰ ਕਰ ਜਾਂਦਾ ਰਾਜ ਹੰਸ। ਕਹਿੰਦੇ ਜੇ ਕਿਸੇ ਹੋਰ ਪੰਛੀ ਦੀ ਗੱਲ ਕਰੀਏ ਉਹ ਵਿੱਚ ਰਹਿ ਜਾਂਦੇ ਨੇ, ਰਾਜ ਹੰਸ ਉੱਡ ਕੇ ਸਾਗਰ ਪਾਰ ਲੰਘ ਜਾਂਦਾ, ਪਰ ਬਾਕੀ ਜਿਹੜੇ ਪੰਛੀ ਨੇ ਉਹ ਸਾਰੇ ਵਿੱਚ ਹੀ ਰਹਿ ਜਾਂਦੇ।

ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਕਹੇ ਨਾ, ਫਿਰ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਸਵਾਲ ਕੀਤਾ। ਪਹਿਲੋਂ ਸਤਿਗੁਰੂ ਨੇ ਸਿੱਖਾਂ ਕੋਲੋਂ ਪੁੱਛਿਆ, ਕੋਈ ਜਵਾਬ ਨਹੀਂ ਮਿਲਿਆ। ਸਤਿਗੁਰੂ ਨੇ ਨਾਲ ਇਹ ਕਹਿਤਾ, ਭਾਈ ਰੱਬ ਦੇ ਪਿਆਰਿਆਂ ਤੋਂ ਸਾਰੇ ਹੀ ਨੀਵੇਂ ਨੇ, ਭਾਵੇਂ ਕੋਈ ਪਾਤਸ਼ਾਹ, ਭਾਵੇਂ ਕੋਈ ਰਾਜਾ, ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ। ਫਿਰ ਨਾ ਜੀ, ਹੁਣ ਗੁਰੂ ਸਾਹਿਬ ਨੇ ਉਦਾਹਰਣ ਦਿੱਤੀ, ਕਹਿੰਦੇ ਭਾਈ ਰੱਬੀ ਪਿਆਰੇ ਤਾਂ ਇੱਦਾਂ ਦੇ ਨੇ ਜਿਵੇਂ ਰਾਜਹੰਸ ਹੁੰਦਾ, ਜਿਵੇਂ ਰਾਜਹੰਸ ਸਾਗਰ ਪਾਰ ਕਰ ਜਾਂਦਾ, ਪਾਰ ਲੰਘ ਜਾਂਦਾ, ਬਾਕੀ ਵਿੱਚ ਰਹਿ ਜਾਂਦੇ ਨੇ ਪੰਛੀ, ਉਸੇ ਤਰ੍ਹਾਂ ਰੱਬੀ ਪ੍ਰੇਮ ਵਿੱਚ ਭੇਜੇ ਹੋਏ ਸੰਸਾਰ ਸਾਗਰ ਲੰਘ ਜਾਂਦੇ ਨੇ, ਬਾਕੀ ਵਿੱਚ ਹੀ ਰਹਿ ਜਾਂਦੇ ਨੇ। ਰੱਬੀ ਪ੍ਰੇਮ ਵਿੱਚ ਭੇਜੇ, ਪਾਰ ਲੰਘ ਗਏ, ਰੱਬੀ ਪ੍ਰੇਮ ਤੋਂ ਸੱਖਣੇ ਵਿੱਚ ਹੀ ਰਹਿ ਜਾਂਦੇ ਨੇ। ਫਿਰ ਜਦੋਂ ਗੁਰੂ ਸਾਹਿਬ ਨੇ ਜਵਾਬ ਦਿੱਤਾ, ਸੰਗਤਾਂ ਨੇ ਹੁਣ ਸਤਿਗੁਰੂ ਨੂੰ ਸਵਾਲ ਕੀਤਾ, ਤੇ ਸੰਗਤਾਂ ਵੱਲੋਂ ਸਵਾਲ ਕੀ ਹੈ? ਮਾਲਕ ਜੀਓ, ਆਪ ਜੀ ਨੇ ਇਹ ਸਵਾਲ ਸਾਨੂੰ ਪੁੱਛਿਆ ਵੀ ਇਸ ਸਵਾਲ ਨੂੰ ਪੁੱਛਣ ਦਾ ਕਾਰਨ ਕੀ ਹੈ? ਤੁਸੀਂ ਇਹ ਸਵਾਲ ਪੁੱਛਿਆ ਵੀ ਇਸ ਨੂੰ ਪੁੱਛਣ ਦਾ ਕਾਰਨ ਕੀ ਹੈ? ਤੁਸੀਂ ਦੱਸ ਦਿਓ, ਅਸੀਂ ਤਾਂ ਸਾਰੇ ਅਣਜਾਣ ਹਾਂ, ਤੁਸੀਂ ਦੱਸ ਦਿਓ ਉਸ ਵਕਤ ਉਸ ਸਮੇਂ ਦੇ ਵਿੱਚ ਧਰਤੀ ਉੱਤੇ ਰਾਜ ਕਰਨ ਵਾਲਾ ਕਿਹੜਾ ਹੁੰਦਾ।

ਫਿਰ ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਭਾਈ ਅਸੀਂ ਇਹ ਨਹੀਂ ਸੀ ਤੁਹਾਨੂੰ ਦਰਸਾਉਣਾ ਵੀ ਰਾਜਾ ਅਤੇ ਬਾਦਸ਼ਾਹ ਕਿਹੜਾ ਸੀ, ਅਸੀਂ ਤੇ ਤੁਹਾਨੂੰ ਇਹ ਸਮਝਾਉਣਾ, ਇਹ ਮਤ ਦੇਣੀ ਹੈ ਕਿ ਭਾਈ ਸਾਰੀ ਵਡਿਆਈ ਅਕਾਲ ਪੁਰਖ ਦੇ ਨਾਮ ਦੀ ਹੈ, ਉਹਦੇ ਚਿੰਤਨ ਉਹਦੇ ਸਿਮਰਨ ਦੀ ਹੈ, ਔਰ ਉਹਦੇ ਸਿਮਰਨ ਦੇ ਬਰਾਬਰ ਜਾਂ ਉਹਨੂੰ ਸਿਮਰਨ ਵਾਲੇ ਦੇ ਬਰਾਬਰ ਕੋਈ ਨਹੀਂ ਹੈ। ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਹੋਵੇ, ਜਿੱਡਾ ਮਰਜ਼ੀ ਵੱਡਾ, ਪਰ ਉਹਨੂੰ ਸਿਮਰਨ ਵਾਲਿਆਂ ਤੋਂ ਵੱਡਾ ਨਹੀਂ ਹੋ ਸਕਦਾ, ਨਾ ਹੀ ਉਹਦੀ ਬਰਾਬਰੀ ਕਰ ਸਕਦਾ, ਨਾ ਹੀ ਉਹਦੇ ਤੱਕ ਅੱਪੜ ਸਕਦਾ, ਨਾ ਹੀ ਉਹਦੇ ਤੱਕ ਪਹੁੰਚ ਸਕਦਾ। ਮਤਲਬ ਜਿੰਨੀ ਵੀ ਮਹਿਮਾ ਹੈ ਇਹ ਸਾਰੀ ਦੀ ਸਾਰੀ ਮਹਿਮਾ ਅਕਾਲ ਪੁਰਖ ਦੇ ਨਾਮ ਉਹਦੇ ਸਿਮਰਨ ਦੀ।

ਸਤਿਗੁਰੂ ਜੀ ਫਿਰ ਦੱਸਦੇ ਕਹਿੰਦੇ ਜਿਨ੍ਹਾਂ ਦੀ ਸਮਾਜਿਕ ਤੌਰ ਉੱਤੇ ਉਸ ਵਕਤ ਨਾ, ਕਿਉਂਕਿ ਇਸ ਦਾ ਜ਼ਿਕਰ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਪਾਵਨ ਸ਼ਬਦ ਵਿੱਚ ਵੀ ਕੀਤਾ ਨਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਦੇ ਰੂਪ ਵਿੱਚ, ਬੁਣਨਾ ਤਣਨਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ

ਗੁਣੀ ਗਹੀਰਾ। ਗੁਰੂ ਅਰਜਨ ਸਾਹਿਬ ਸ਼ਬਦ ਦੀ ਆਰੰਭਤਾ ਹੁੰਦੀ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਹ ਸਾਰਾ ਸ਼ਬਦ ਜਦੋਂ ਪੜ੍ਹੀਏ ਇਹਦੇ ਵਿੱਚ ਵੱਖ ਵੱਖ ਭਗਤ ਸਾਹਿਬਾਨਾਂ ਦਾ ਜ਼ਿਕਰ ਫਿਰ ਗੁਰੂ ਅਰਜਨ ਸਾਹਿਬ ਨੇ ਕੀਤਾ। ਜਿੱਥੇ ਭਗਤ ਕਬੀਰ ਸਾਹਿਬ ਦਾ ਜ਼ਿਕਰ ਕਰਦੇ ਉੱਥੇ ਭਗਤ ਨਾਮਦੇਵ ਜੀ ਦਾ ਵੀ ਜ਼ਿਕਰ ਕੀਤਾ। ਉੱਥੇ ਉਹਨਾਂ ਨੇ ਭਗਤ ਨਾਮਦੇਵ ਜੀ ਦੇ ਨਾਲ ਨਾਲ ਭਗਤ ਸਧਨਾ ਜੀ ਦਾ ਵੀ ਜ਼ਿਕਰ ਕੀਤਾ। ਫਿਰ ਭਗਤ ਧੰਨਾ ਜੀ ਦਾ ਜ਼ਿਕਰ ਕੀਤਾ ਨਾ, ਭਗਤ ਸਧਨਾ ਜੀ ਖਿਮਾ ਕਰੋ, ਭਗਤ ਸੈਣ ਜੀ, ਸੈਣ ਜੀ ਦਾ ਜ਼ਿਕਰ। ਆਪਾਂ ਸ਼ਬਦ ਪੜ੍ਹਦੇ ਹਾਂ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਅੱਡ ਦਮ ਕੋ ਛੀਪਰੋ ਹੋਇਓ ਲਾਖੀਣਾ, ਬੁੱਢਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹ ਰਾ ਭਇਓ ਗੁਣੀ ਗਹੀਰਾ, ਸਹਿਣ ਨਾਈ ਬੁਤਕਾਰੀ ਆ ਉਹ ਕਰ ਕਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਪਾਗ। ਪੰਜ ਭਗਤ ਸਾਹਿਬਾਨਾਂ ਦਾ ਜ਼ਿਕਰ। ਹੁਣ ਉਸ ਵਕਤ ਜੇ ਸਮਾਜਿਕ ਜੋ ਰਿਵਾਇਤ ਚੱਲ ਰਹੀ ਹੈ ਊਚ ਨੀਚ ਵਾਲੀ ਜਾਤ ਵਰਨ ਵਾਲੀ, ਉਹਦੇ ਵਿੱਚ ਬਾਬਾ ਕਬੀਰ ਸਾਹਿਬ, ਬਾਬਾ ਨਾਮਦੇਵ ਜੀ, ਭਗਤ ਸੈਣ ਜੀ ਅਤੇ ਭਗਤ ਰਵਿਦਾਸ ਜੀ, ਇਹਨਾਂ ਨੂੰ ਸਾਰੇ ਨੀਵੀਂ ਜਾਤ ਵਾਲਾ ਕਹਿ ਰਹੇ ਨੇ। ਭਗਤ ਧੰਨਾ ਜੀ ਜਿਮੀਦਾਰ ਕਰਾਂਗੇ। ਹੁਣ ਇਹਨਾਂ ਚਾਰਾਂ ਨੇ ਪਹਿਲਾਂ ਭਗਤੀ ਕੀਤੀ, ਇਹ ਵਿਦ ਸੁਣ ਕੇ ਜੱਟ ਰੋ, ਫਿਰ ਉੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪ੍ਰਗਟਾਇਆ ਇਹ ਹੀ ਹੈ ਵੀ ਭਾਵੇਂ ਕੋਈ ਨੀਵਾਂ ਕਹੀ ਜਾਂਦਾ, ਭਾਵੇਂ ਕੋਈ ਮਾੜਾ ਕਹੀ ਜਾਂਦਾ, ਪਰ ਜਦੋਂ ਨਾਮ ਦਿਓ ਮਨ ਲੀਣਾ ਫਿਰ ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਫਿਰ ਉਹ ਅੱਧੀ ਕੌਡੀ ਵਾਲਾ ਜਿਹਨੂੰ ਕਹੀ ਜਾਂਦੇ ਸੀ ਉਹ ਵੀ ਲੱਖਾਂ ਦਾ ਬਣ ਗਿਆ। ਇਸ ਭਾਵ ਤੋਂ ਗੁਰੂ ਸਾਹਿਬ ਨੇ ਉੱਥੇ ਪ੍ਰਗਟ ਕੀਤਾ ਜੀ ਇਹ ਪਾਵਨ ਬਚਨ। ਮੈਂ ਜ਼ਿਕਰ ਤਾਂ ਕੀਤਾ ਵੀ ਕਵੀ ਸੰਤੋਖ ਸਿੰਘ ਕਹਿ ਰਹੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਉੱਥੇ ਕਿਹਾ ਵੀ ਭਗਤ ਕਬੀਰ ਸਾਹਿਬ ਜਿਹੜੇ ਜੁਲਾਹੇ ਨੇ, ਜਾਤ ਜੁਲਾਹਾ ਜਿਹਨਾਂ ਦੀ, ਔਰ ਉਹਨਾਂ ਨੂੰ ਸੰਸਾਰ ਕੀ ਕਹਿ ਰਿਹਾ, ਰੰਕ ਗਰੀਬ ਕਹਿ ਰਿਹਾ। ਜਾਤ ਜੁਲਾਹਾ ਰੰਕ ਜੋ ਭਜ ਨਾਮ ਕਬੀਰੰ, ਉਹਨਾਂ ਨੇ ਉਸ ਅਕਾਲ ਪੁਰਖ ਦਾ ਨਾਮ ਭਜਿਆ। ਜਦੋਂ ਅਕਾਲ ਪੁਰਖ ਦਾ ਨਾਮ ਭਜਿਆ ਸਭ ਕੋਈ ਜਾਣੈ ਜਗਤ ਘਰ ਘਰ ਮੈਂ ਧੀਰੰ, ਹੁਣ ਸਾਰੇ ਜਗਤ ਦੇ ਵਿੱਚ ਫਿਰ ਜਾਣਦੇ ਨੇ ਕਿਹਨੂੰ, ਬਾਬਾ ਕਬੀਰ ਸਾਹਿਬ ਨੂੰ। ਇੱਕ ਪਾਸੇ ਬਾਦਸ਼ਾਹ ਰਾਜਾ ਜਿਹਦਾ ਨਾਮ ਹੀ ਨਹੀਂ ਪਤਾ ਕਿਸੇ ਨੂੰ, ਹੁਣ ਉਹਦੇ ਕੋਲ ਬਾਦਸ਼ਾਹੀ ਵੀ ਹੈ, ਉਹ ਉੱਚੇ ਘਰਾਣੇ ਵਿੱਚ ਵੀ ਹੈ, ਧਨ ਦੌਲਤ ਵੀ ਬਹੁਤ ਹੈ, ਬਾਦਸ਼ਾਹੀ ਮੰਨ ਰਿਹਾ। ਇੱਕ ਪਾਸੇ ਬਾਬਾ ਕਬੀਰ ਸਾਹਿਬ ਨੇ ਜਿਹੜੇ ਜੁਲਾਹੇ ਨੇ, ਜਿਨ੍ਹਾਂ ਦੇ ਘਰ ਵਿੱਚ ਆਰਥਿਕ ਤੌਰ 'ਤੇ ਅੱਤ ਦੀ ਗਰੀਬੀ ਵੀ ਹੈ, ਇੱਥੋਂ ਤੱਕ ਉਹਨਾਂ ਨੂੰ ਸਮਾਜ ਨੀਵੀਂ ਜਾਤ ਵਾਲਾ ਵੀ ਕਹੀ ਜਾਂਦਾ ਵੀ ਤੁਸੀਂ ਨੀਵੀਂ ਜਾਤ ਵਾਲੇ ਵੀ ਹੋ ਭਾਈ। ਧੰਨ ਗੁਰੂ ਕਲਗੀਧਰ ਸਾਹਿਬ ਜੀ ਆਖਰੇ ਕਹਿੰਦੇ ਭਾਵੇਂ ਉਹ ਨੀਵੀਂ ਜਾਤ ਦੇ ਨੇ ਸਮਾਜ ਕਹਿ ਰਿਹਾ, ਭਾਵੇਂ ਉਹ ਰੰਕ ਨੇ ਉਹਨਾਂ ਨੂੰ ਆਰਥਿਕ ਤੌਰ 'ਤੇ ਸਮਾਜ ਨੇ ਗਰੀਬ ਵੀ ਆਖਿਆ, ਪਰ ਕਹਿੰਦੇ ਘਰ ਘਰ ਦੇ ਵਿੱਚ ਬਾਬਾ ਕਬੀਰ ਸਾਹਿਬ ਦੇ ਨਾਮ ਨੂੰ

ਕਹਿੰਦੇ ਦੂਜੇ ਪਾਸੇ ਪਾਤਸ਼ਾਹ ਲੱਖਾਂ ਦੀ ਦੌਲਤ ਜਿਹਦੇ ਕੋਲ ਜਿਹੜਾ ਬਾਦਸ਼ਾਹੀ ਭੋਗਣ ਵਾਲਾ ਹੈ ਰਾਜ ਕਰ ਰਿਹਾ ਉਸ ਵਕਤ ਉਹਨੂੰ ਕੋਈ ਜਾਣਦਾ ਹੀ ਨਹੀਂ ਜਿਹੜਾ ਉਸ ਵਕਤ ਬਾਬਾ ਕਬੀਰ ਸਾਹਿਬ ਦੇ ਵੇਲੇ ਰਾਜਾ।

ਕਹਿੰਦੇ ਇਹ ਜਿਹੜੀ ਮਹਿਮਾ ਹੈ ਨਾ, ਇਹ ਵਡਿਆਈ ਹੈ, ਇਹ ਸਾਰੀ ਵਡਿਆਈ ਉਸ ਅਕਾਲ ਪੁਰਖ ਦੇ ਨਾਮ ਦੀ ਹੈ, ਉਹਦੀ ਸ਼ੋਭਾ ਦੀ ਹੈ। ਜਿਹੜੀ ਬਾਬਾ ਕਬੀਰ ਸਾਹਿਬ ਦਾ ਨਾਮ ਨਾ, ਉਹ ਕਾਹਦੇ ਕਰਕੇ ਹੈ? ਹੁਣ ਫਿਰ ਪਾਵਨ ਬਚਨ ਚੇਤੇ ਕਰੋ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਪ੍ਰੀਤ ਕਿੱਥੇ ਬਣ ਗਈ? ਚਰਨ ਕਬੀਰਾ, ਚਰਨਾ ਕਮਲਾਂ ਦੇ ਨਾਲ, ਕਬੀਰ ਦੇ ਵੱਡੇ ਉਹ ਅਕਾਲ ਪੁਰਖ ਦੇ ਚਰਨਾ ਕਮਲਾਂ ਨਾਲ ਪ੍ਰੇਮ ਬਣਿਆ। ਜਦੋਂ ਪ੍ਰੇਮ ਬਣਿਆ, ਉਹ ਨੀਚ ਕੁੱਲਾ ਜੁਲਾਹਰਾ, ਨੀਚ ਕੁੱਲਹਾ ਜੁਲਾਹਰਾ, ਨੀਵੀਂ ਕੁੱਲ ਵਾਲਾ ਜੁਲਾਹਾ ਭਇਓ ਹੋ ਗਿਆ ਗੁਣੀ ਗਹੀਰਾ। ਗੁਣਾਂ ਦੀ ਖਾਨ ਬਣ ਗਏ, ਡੂੰਘੇ ਗੁਣਾਂ ਦੇ ਮਾਲਕ ਬਣ ਗਏ, ਮਤਲਬ ਬੜੇ ਗੁਣਵਾਨ ਬਣ ਗਏ। ਇਹ ਹੈ ਕਿ ਮਹਿਮਾ ਨਾਮ ਕੀ, ਸਾਰੀ ਵਡਿਆਈ ਨਾਮ ਦੀ ਹੈ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਬਸਤਾ ਟੁੱਟੀ ਝੁੰਪਰੀ ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਪਾਵਨ ਬਚਨ ਪੜ੍ਹੀਏ, ਸਤਿਗੁਰੂ ਜੀ ਕਹਿੰਦੇ ਭਾਈ, ਨਾ ਧਨ ਨਾ ਰੂਪ ਨਾ ਮਿੱਤਰ ਨਾ ਕੁਛ ਵੀ ਨਹੀਂ ਕੋਲੇ, ਕੋਈ ਸਾਥ ਨਹੀਂ, ਕੋਈ ਸੰਬੰਧ ਨਹੀਂ, ਸੰਬੰਧੀ ਨਹੀਂ, ਸਭ ਕੁਝ ਪਾਸੇ। ਰਾਜਾ ਸਗਲੀ ਸ੍ਰਿਸ਼ਟ ਕਾ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕਿਉਂ? ਹਰ ਨਾਮ ਮਨ ਭਿੰਨਾ, ਕਿਉਂਕਿ ਮਨ ਅਕਾਲ ਪੁਰਖ ਦੇ ਨਾਮ ਵਿੱਚ ਭਿੱਜ ਗਿਆ। ਫਿਰ ਉੱਥੇ ਭਾਵੇਂ ਰਹਿਣ ਵਾਲਾ ਘਰ ਜਿੱਦਾਂ ਦਾ ਮਰਜ਼ੀ ਹੋਵੇ, ਕੋਲੇ ਧਨ ਹੋਵੇ ਭਾਵੇਂ ਨਾਨ, ਬਸਤਾ ਤੁੱਤੀ ਝੁੰਪੜੀ ਚੀਰ ਸਭ ਛੰਨਾਨ, ਜਿੱਥੇ ਰਹਿ ਰਹੇ ਨੇ ਉੱਥੇ ਝੌਂਪੜੀ ਵੀ ਬਣੀ ਹੋਈ ਜਿਹੜੀ ਉਹ ਵੀ ਟੁੱਟੀ ਹੋਵੇ। ਚੀਰ ਸਭ, ਚੀਰ ਮਤਲਬ ਹੁੰਦਾ ਕੱਪੜਾ, ਤਨ ਉੱਤੇ ਪਾਏ ਹੋਏ ਵਸਤਰ ਸਭ ਛਿੰਨਾ ਛਿੱਜੇ ਹੋਏ, ਸਾਰੇ ਪਾਟੇ ਹੋਏ। ਜ਼ਾਤ ਨਾ ਪਤ ਨਾ ਆਦਰੋ, ਨਾ ਜਾਤ ਹੈ ਨਾ ਪਤ, ਪਤ ਮਤਲਬ ਕੁੱਲ, ਜਾਤ ਪਾਤ, ਪਾਤ ਤੋਂ ਸ਼ਬਦ ਬਣਿਆ ਪਤ। ਜ਼ਾਤ ਨਾ ਪਤ ਨਾ ਆਦਰੋ, ਆਦਰ ਮਤਲਬ ਸਤਿਕਾਰ, ਨਾ ਉੱਚੀ ਜ਼ਾਤ ਹੈ ਨਾ ਉੱਚੀ ਕੁੱਲ ਹੈ ਤੇ ਨਾ ਹੀ ਸਤਿਕਾਰ ਹੈ। ਨੀਵੀਂ ਜਾਤ ਨੀਵੀਂ ਕੁੱਲ, ਸਤਿਕਾਰ ਕਿਵੇਂ ਦੇ ਦੇਗਾ ਸੰਸਾਰ? ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਫਿਰ ਮਾਲਕ ਜੀ ਕਹਿੰਦੇ, ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਭਾਈ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਕਿਉਂ? ਹੁਣ ਉਹਦੇ ਕੋਲ ਰਾਜ ਵਾਲਾ ਕੀ ਹੈ? ਮਾਲਕ ਕਹਿੰਦੇ ਹਰ ਨਾਮ ਮਨ ਭਿੰਨਾ, ਉਹਦਾ ਮਨ ਜਿਹੜਾ ਉਹ ਰੱਬ ਦੇ ਨਾਮ ਵਿੱਚ ਭਿੱਜਿਆ ਹੋਇਆ, ਇਸ ਕਰਕੇ ਉਹ ਬਾਦਸ਼ਾਹ ਹੈ, ਉਹ ਰਾਜਾ ਹੈ। ਹੁਣ ਇੱਥੇ ਗੁਰੂ ਬਾਬਾ ਜੀ ਨੇ ਜੋ ਸਮਝਾਉਂਦੇ ਆ, ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮਹਿਮਾ ਨਾਮ ਕੀ ਜਪ ਜਪਿਓ ਜੁਲਾਹੇ। ਜਿਹੜਾ ਬਾਬਾ ਕਬੀਰ ਸਾਹਿਬ ਨੇ ਅਕਾਲ ਪੁਰਖ ਦਾ ਨਾਮ ਜਪਿਆ ਨਾ, ਬੰਦਗੀ ਕੀਤੀ ਹੈ, ਬਸ ਇਹ ਸਾਰੀ ਮਹਿਮਾ ਉਸੇ ਦੀ ਹੈ, ਉਸੇ ਦੀ ਮਹਿਮਾ, ਉਸੇ ਦੀ ਵਡਿਆਈ ਹੈ। ਉਸ ਵੇਲੇ ਕੋਈ ਪੰਡਿਤ, ਉਸ ਵੇਲੇ ਕੋਈ ਵੈਦ, ਉਸ ਵੇਲੇ ਕੋਈ ਜੋਤਕੀ, ਕੋਈ ਬਾਦਸ਼ਾਹ, ਜਿੰਨੇ ਵੀ ਸੀ ਸਾਰੇ ਦੇ ਸਾਰੇ ਉਹਨਾਂ ਵੇਲਿਆਂ ਦੇ ਵਿੱਚ ਜਿਹੜੇ

ਕਹਿੰਦੇ ਜੰਨੇ ਵੀ ਹੋਣਗੇ ਹਜ਼ਾਰਾਂ ਦੀ ਗਿਣਤੀ ਚ ਹੋਏ ਹੋਣਗੇ ਪੰਡਿਤ ਗਿਆਨਵਾਨ ਜੋਤ ਕੀ ਜੋਤਸ਼ੀ ਜਿਹੜੇ ਉਹ ਵੈਦ ਉਹ ਪਾਤਸ਼ਾਹ ਹਜ਼ਾਰਾਂ ਹੀ ਹੋਣਗੇ ਕਹਿੰਦੇ ਹਜ਼ਾਰਾਂ ਦੇ ਵਿੱਚੋਂ ਕੋਈ ਨਹੀਂ ਜਾਣਿਆ ਜਾਂਦਾ ਕੋਈ ਨਹੀਂ ਜਾਣਿਆ ਜਾਂਦਾ ਪਰ ਬਾਬਾ ਕਬੀਰ ਸਾਹਿਬ ਦਾ ਪ੍ਰਤਾਪ ਦੂਰ ਦੁਰਾਡੇ ਤੱਕ ਹੈ ਨਾ ਦੂਰ ਦੁਰਾਡੇ ਮਤਲਬ ਸਾਰੇ ਸੰਸਾਰ ਵਿੱਚ ਉਹਨਾਂ ਦਾ ਪ੍ਰਤਾਪ ਹੈ ਔਰ ਉਹਨਾਂ ਦੀ ਵਡਿਆਈ ਹੈ ਉਹਨਾਂ ਦੀ ਮਹਿਮਾ ਹੈ ਉਹਨਾਂ ਦੀ ਸ਼ੋਭਾ ਹੈ ਇਹ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਸਿਰਫ ਅਕਾਲ ਪੁਰਖ ਦੇ ਨਾਮ ਕਰਕੇ ਉਹਦੀ ਮਹਿਮਾ ਕਰਕੇ ਉਹਦੀ ਸ਼ੋਭਾ ਕਰਕੇ ਇਸੇ ਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨਿਹਾਰ ਬਲਿਹਾਰੀ ਇਸ ਜ਼ਾਤ ਕਹੋ ਜਿਹ ਜਪਿਓ ਸਿਰਜਣਹਾਰ ਭਾਵੇਂ ਸੰਸਾਰ ਜੋ ਮਰਜ਼ੀ ਕਹਿੰਦਾ ਪਰ ਮੈਂ ਕੁਰਬਾਨ ਜਾਂਦਾ ਕਿਉਂਕਿ ਇਸ ਜ਼ਾਤ ਵਿੱਚ ਰਹਿੰਦਿਆਂ ਮੈਂ ਉਸ ਸਿਰਜਣਹਾਰ ਨਾਲ ਸਾਂਝ ਪਾਈ ਜਿਵੇਂ ਇਹਨੂੰ ਆਪਾਂ ਹੋਰ ਸੌਖਾ ਸਮਝ ਲਈਏ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫਤਿਹ ਸਿੰਘ ਜੀ ਚਾਰ ਨਾਂ ਲਏ ਨੇ ਜੀ ਚਾਰੇ ਨਾਂ ਜਦੋਂ ਲੈਂਦੇ ਹਾਂ ਨਾ ਤੇ ਮੁੱਖੋਂ ਸਹਿਜ ਸੁਭਾਅ ਧੰਨ ਤੇ ਬਾਬਾ ਦੋਵੇਂ ਲਫ਼ਜ਼ ਨਿਕਲਦੇ ਨੇ ਕੀ ਦੁਨੀਆ ਉੱਤੇ ਅੱਜ ਦੇ ਸਮੇਂ ਚ ਅਜੀਤ ਸਿੰਘ ਕਿਸੇ ਦਾ ਨਾਮ ਹੈ ਨੀ ਤੁਸੀਂ ਹੁਣ ਦੇ ਬੱਚੇ ਵੇਖ ਲਓ ਜਿਹੜਾ ਉਹਨਾਂ ਬੱਚਿਆਂ ਦੇ ਨਾਂ ਕਈਆਂ ਦੇ ਮਿਲ ਜਾਣਗੇ ਜੁਝਾਰ ਸਿੰਘ ਵੀ ਮਿਲ ਜਾਏਗਾ ਜ਼ੋਰਾਵਰ ਸਿੰਘ ਵੀ ਮਿਲ ਜਾਏਗਾ ਫਤਿਹ ਸਿੰਘ ਵੀ ਮਿਲ ਜਾਏਗਾ ਅਜੀਤ ਸਿੰਘ ਆ ਇਹ ਨਾਮ ਨੇ ਆਮ ਕਰਕੇ ਰੱਖੇ ਜਾਂਦੇ ਬੱਚਿਆਂ ਦੇ ਨਾ ਆਪਾਂ ਸਮਾਜ ਵਿੱਚ ਸਾਨੂੰ ਆਮ ਮਿਲ ਜਾਂਦੇ ਸੁਣਨ ਵਾਸਤੇ ਵੀ ਬੋਲਣ ਵਾਸਤੇ ਪਰ ਕੀ ਜਿਹੜੀ ਦ੍ਰਿਸ਼ਟੀ ਦੇ ਨਾਲ ਅਸੀਂ ਗੁਰੂ ਕਲਗੀਧਰ ਸਾਹਿਬ ਦੇ ਫਰਜ਼ੰਦਾਂ ਨੂੰ ਵੇਖਦੇ ਹਾਂ ਉਹ ਦ੍ਰਿਸ਼ਟੀ ਨਾਲ ਦੂਸਰੇ ਅਜੀਤ ਸਿੰਘ ਨੂੰ ਕਿਸੇ ਨੂੰ ਵੇਖ ਸਕਦੇ ਕਿ ਜਿਹੜੀ ਦ੍ਰਿਸ਼ਟੀ ਦੇ ਨਾਲ ਅਸੀਂ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਵੇਖਿਆ ਉਹ ਦ੍ਰਿਸ਼ਟੀ ਨਾਲ ਅਸੀਂ ਸਮਾਜ ਉੱਤੇ ਅੱਜ ਦੇ ਵੇਲੇ 'ਚ ਜਿਹਦਾ ਨਾਂ ਫਤਿਹ ਸਿੰਘ ਹੈ ਉਹਨੂੰ ਵੇਖ ਸਕਦੇ ਹਾਂ ਖਿਮਾ ਕਰਿਓ ਮੈਂ ਸ਼ਬਦ ਵਰਤਣ ਲੱਗਿਆਂ ਅਸੀਂ ਤੇ ਅੱਜ ਦੇ ਸਮੇਂ 'ਚ ਜੇ ਕਿਸੇ ਦਾ ਨਾਂ ਫਤਿਹ ਸਿੰਘ ਰੱਖਿਆ ਹੈ ਨਾ ਤੇ ਅਸੀਂ ਇਕੱਲਾ ਫਤਿਹ ਹੀ ਕਹੀ ਜਾਂਦੇ ਹਾਂ ਸਿੰਘ ਵੀ ਕਹਿ ਕੇ ਰਾਜੀ ਨਹੀਂ ਬਾਬਾ ਕਹਿਣਾ ਤੇ ਬੜੀ ਦੂਰ ਦੀ ਗੱਲ ਹੈ ਆਵਾਜ਼ ਮਾਰਨ ਲੱਗਿਆਂ ਇਕੱਲਾ ਹੀ ਫਤਿਹ ਕਹੀ ਜਾਂਦੇ ਹਾਂ ਮਤਲਬ ਉਹ ਰਿਸਪੈਕਟ ਉਹ ਅਦਬ ਉਹ ਦ੍ਰਿਸ਼ਟੀ ਉਹ ਨਜ਼ਰੀਆ ਸਾਡਾ ਨਹੀਂ ਜਿਹੜਾ ਨਜ਼ਰੀਆ ਗੁਰੂ ਕਲਗੀਧਰ ਸਾਹਿਬ ਦੇ ਫਰਜ਼ੰਦਾਂ ਨੂੰ ਵੇਖਣ ਦਾ ਹੁਣ ਸਾਡੇ ਸਾਹਮਣੇ ਕੋਈ ਅਜੀਤ ਸਿੰਘ ਨਾਂ ਦਾ ਵਿਅਕਤੀ ਆ ਕੇ ਖੜੋ ਜੇ ਅਸੀਂ ਹੱਥ ਜੋੜ ਕੇ ਖੜੋ ਜਾਂਗੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਇਹਨਾਂ ਦੀ ਤਸਵੀਰ ਵੀ ਵੇਖੀ ਹੈ ਸ਼ਾਇਦ ਸੁਭਾਅ ਹੱਥ ਜੁੜ ਜਾਂਦੇ ਜੁੜਦੇ ਨਾ ਆਪਾਂ ਸਮਾਜ ਤੇ ਕੋਈ ਅਜੀਤ ਸਿੰਘ ਨਾਂ ਦਾ ਵਿਅਕਤੀ ਉਹਦੇ ਘਰੇ ਚਲੇ ਗਏ ਕੀ ਉਹਦੇ ਘਰ ਦੇ ਬਾਹਰ ਜਾ ਕੇ ਅਸੀਂ ਦਹਿਲੀਜ਼ ਤੇ ਮਸਤਕ ਰੱਖਿਆ ਉਹਦੀ ਘਰ ਦੀ ਦਹਿਲੀਜ਼ ਤੇ ਜਾ ਕੇ ਆਪਣੇ ਹੱਥਾਂ ਨਾਲ ਉਥੋਂ ਦੀ ਧੂੜ ਚੁੱਕ ਕੇ ਆਪਣੇ ਮਸਤਕ ਨੂੰ ਲਾਈ ਚਮਕੌਰ ਸਾਹਿਬ ਦੀ ਧਰਤੀ 'ਚ ਜਦੋਂ ਜਾਂਦੇ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ 'ਚ ਜਦੋਂ ਜਾਈਏ ਅੰਦਰ ਜਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਹਾਂ ਨਾ ਆਪਣੇ ਵਹੀਕਲ ਤੋਂ ਇੱਥੋਂ ਤੱਕ ਜੇ ਅਸੀਂ ਬੱਸ ਜਾਂ ਟ੍ਰੇਨ ਤੋਂ ਵੀ ਉਤਰੀਏ ਨਾ ਤਾਂ ਵੀ ਹੱਥ ਜੋੜ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਵੀ ਮੈਂ ਫਤਿਹਗੜ੍ਹ ਸਾਹਿਬ ਆਇਆ ਵਡਿਆਈ ਕਾਹਦੀ ਹੈ ਜੀ ਹੈ ਤੇ ਸ਼ੋਭਾ ਨਾਮ ਦੀ ਹੋਈ ਹੈ ਨਾ ਹੈ ਤੇ ਸ਼ੋਭਾ ਉਸ ਅਕਾਲ ਦੀ ਉਪਮਾ ਦੀ ਹੈ ਉਹਦੇ ਨਾਲ ਜੁੜਿਆ ਕਰਕੇ ਹੈ
ਇਸੇ ਰੂਪ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਸਮਝਾ ਰਹੇ, ਕਹਿੰਦੇ ਬਾਬਾ ਕਬੀਰ ਸਾਹਿਬ ਜੀ ਉਹਨਾਂ ਦੇ ਸਮੇਂ ਵਿੱਚ ਬੜੇ ਬਾਦਸ਼ਾਹ ਹੋਏ ਹੋਣਗੇ, ਬੜੇ ਵੈਦ, ਬੜੇ ਪੰਡਿਤ, ਬੜੇ ਜੋਤਕੀ ਹੋਏ ਹੋਣਗੇ, ਪਰ ਉਹਨਾਂ ਹਜ਼ਾਰਾਂ ਨੂੰ ਵੀ ਕੋਈ ਨਹੀਂ ਜਾਣਦਾ, ਪਰ ਬਾਬਾ ਕਬੀਰ ਸਾਹਿਬ ਨੂੰ ਹਰ ਕੋਈ ਜਾਣਦਾ, ਹਰ ਕੋਈ ਜਾਣਦਾ ਹੈ ਬਾਬਾ ਕਬੀਰ ਸਾਹਿਬ ਨੂੰ, ਉਹਨਾਂ ਦੇ ਨਾਮਨੇ ਨੂੰ, ਉਹਨਾਂ ਦੀ ਸ਼ੋਭਾ, ਉਹਨਾਂ ਦਾ, ਔਰ ਇਹ ਸਾਰੀ ਦੀ ਸਾਰੀ ਮਹਿਮਾ ਜਿਹੜੀ ਹੈ ਨਾ, ਸਤਿਗੁਰੂ ਕਹਿੰਦੇ ਇਹ ਭਾਈ ਨਾਮ ਦਾ ਹੀ

ਫਿਰ ਨਾ ਪਾਤਸ਼ਾਹ ਦਾ ਪਤਾ, ਉਹਦੇ ਸ਼ਹਿਜ਼ਾਦੇ ਦਾ ਕਿਹਨੂੰ ਪਤਾ ਹੋਣਾ, ਨਾ ਵੈਦ ਦਾ ਪਤਾ, ਉਹਦੇ ਘਰ ਵਿਚਲੇ ਪੁੱਤਰ ਦਾ ਕਿਹਨੂੰ ਪਤਾ ਹੋਣਾ। ਬਾਬਾ ਕਬੀਰ ਸਾਹਿਬ ਨੂੰ ਹਰ ਕੋਈ ਜਾਣਦਾ, ਉਹਨਾਂ ਦੇ ਸਪੁੱਤਰ ਨੂੰ ਹਰ ਕੋਈ ਜਾਣਦਾ, ਉਹਨਾਂ ਦੀ ਪਤਨੀ ਨੂੰ ਹਰ ਕੋਈ ਜਾਣਦਾ। ਇਹ ਜਸ ਕੀਦਾ? ਸਿਰਫ ਨਾਮ ਦਾ, ਇਹ ਮਹਿਮਾ ਨਾਮ ਦੀ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਜਦੋਂ ਪੜ੍ਹਦੇ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤ। ਕੋਈ ਨਾਸ਼ ਨਹੀਂ ਕਰ ਸਕਦਾ, ਕੋਈ ਨਾਮਨਾ ਨਹੀਂ ਮਿਟ ਸਕਦਾ। ਜਿੱਥੇ ਅਕਾਲ ਦੀ ਉਸਤਤ ਹੋਵੇ, ਅਕਾਲ ਪੁਰਖ ਜੀ ਕਾ ਚਿੰਤਨ ਹੋਵੇ, ਉਸ ਨਾਮਨੇ ਨੂੰ ਕੋਈ ਮੇਟ ਨਹੀਂ ਸਕਦਾ। ਦੁਨੀਆਂ ਦੀ ਕੋਈ ਵੀ ਤਾਕਤ ਉਹਨੂੰ ਖਤਮ ਨਹੀਂ ਕਰ

ਕਹਿੰਦੇ ਇਹ ਸਾਰੀ ਦੀ ਸਾਰੀ ਮਹਿਮਾ ਜਿਹੜੀ ਹੈ ਨਾ ਨਾਮ ਦੀ ਹੈ, ਇਹ ਜਿੰਨੀ ਵਡਿਆਈ ਹੈ ਸਾਰੀ ਨਾਮ ਦੀ ਹੈ, ਸਾਰੀ ਵਡਿਆਈ ਨਾਮ ਦੀ। ਤੇ ਕਹਿੰਦੇ ਇਹ ਵਡਿਆਈ ਨਾਮ ਦੀ ਇੰਨੀ ਵੱਡੀ ਹੈ, ਇਹਦੇ ਨਾਲ ਹਾਲਤ ਤੇ ਸਬਰ ਦਾ ਹੀ ਹੈ। ਹਾਲਤ ਮਤਲਬ ਲੋਕ, ਆ ਲੋਕ ਤੇ ਸਬਰ ਦਾ ਹੀ ਹੈ, ਇਹਦੇ ਨਾਲ ਨਾਲ ਪਰਲੋਕ ਵੀ ਸਬਰ ਦਾ ਹੈ। ਨਾਮ ਇਸ ਲੋਕ ਵਿੱਚ ਤੇ ਸਹਾਇਕ ਹੁੰਦਾ ਹੀ ਹੁੰਦਾ ਹੈ, ਤੇ ਜਿਸ ਕੋਲ ਰੱਬ ਦੀ ਬੰਦਗੀ ਹੋਵੇ ਇਹ ਨਾਮ ਫਿਰ ਉਹਦਾ ਪਰਲੋਕ ਵਿੱਚ ਵੀ ਸਹਾਇਕ ਬਣ

ਵਡਿਆਈ ਕਰਦਾ ਅਕਾਲ ਪੁਰਖ ਦੇ ਚਿੰਤਨ ਵਿੱਚ ਜੁੜ ਜਾਂਦਾ। ਕਹਿੰਦੇ ਭਾਈ ਸੰਸਾਰ ਉੱਤੇ ਕੋਈ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਫਿਰ ਭਾਵੇਂ ਜਿਹੜਾ ਮਰਜ਼ੀ ਹੋਵੇ, ਕਹਿੰਦੇ ਨਾ ਤੇ ਭੂਤ ਗੁਜ਼ਰੇ ਹੋਏ ਸੰਭੂਤ ਕਾਲ ਵਿੱਚ ਕੋਈ ਇਸ ਤਰ੍ਹਾਂ ਦਾ ਹੋਇਆ ਤੇ ਨਾ ਹੀ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦਾ ਹੋਵੇਗਾ। ਵੀ ਜਿੱਥੇ ਅਕਾਲ ਪੁਰਖ ਦੇ ਨਾਮ ਦੀ ਉਸਤਤ ਹੋਵੇ ਉਹਦੀ ਬਰਾਬਰੀ ਨਾ ਕੋਈ ਭੂਤ ਕਾਲ ਵਿੱਚ ਕਰ ਸਕਦਾ ਤੇ ਨਾ ਭਵਿੱਖ ਕਾਲ ਵਿੱਚ, ਕਦਾ ਚਿਤ ਵੀ ਉਹਦੀ ਬਰਾਬਰੀ ਨਹੀਂ ਹੋ ਸਕਦੀ।

ਤੇ ਜਿਹੜਾ ਮਨੁੱਖ ਜੋ ਨਰ ਐਸੇ ਨਾਮ ਕੋ ਅਕਾਲ ਪੁਰਖ ਦੇ ਅਜਿਹੇ ਨਾਮ ਨੂੰ, ਕਿਉਂਕਿ ਇੱਕ ਬਚਨ ਆਪਾਂ ਸਤਿਗੁਰੂ ਦੀ ਬਾਣੀ ਦਾ ਚੇਤੇ ਕਰੀਏ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋ ਪਾਏ। ਵਡਿਆਈ ਕਿਹਦੀ ਹੈ? ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋ ਪਾਏ। ਸਾਰੀ ਵਡਿਆਈ ਨਾਮ ਦੀ ਹੈ। ਤੇ ਜਿਹੜਾ ਨਰ ਐਸੇ ਨਾਮ ਨੂੰ ਨਹੀਂ ਸਿਮਰਦਾ, ਨਹੀਂ ਧਿਆਉਂਦਾ, ਮਾਲਕ ਜੀ ਕਹਿੰਦੇ ਭਾਈ ਇੱਕ ਤੇ ਉਹ ਹੈ ਅੰਨਾ, ਉਹਨੂੰ ਨਜ਼ਰੀ ਨਹੀਂ ਆਇਆ, ਉਹਨੂੰ ਨਾਮ ਦੀ ਸ਼ੋਭਾ ਨਾਮ ਦੀ ਵਡਿਆਈ ਨਜ਼ਰੀ ਨਹੀਂ ਆਈ, ਤੇ ਉਹ ਇਨਸਾਨ ਫਿਰ ਕਹਿੰਦੇ ਉਹਦੀ ਜ਼ਿੰਦਗੀ 'ਚ ਨਾ ਹਮੇਸ਼ਾ ਤੋਟਾ ਹੀ ਰਹਿੰਦਾ, ਫਿਰ ਤੋਟ ਹੀ ਰਹਿੰਦੀ ਹੈ, ਕਮੀ ਹੀ ਰਹਿੰਦੀ ਹੈ, ਤੇ ਉਹ ਜਗਤ ਦੇ ਧੰਦਿਆਂ ਵਿੱਚ ਹੀ ਲਿਪਟਿਆ ਰਹਿ ਜਾਂਦਾ।

ਦੇ ਜਦੋਂ ਬਾਬਾ ਕਬੀਰ ਸਾਹਿਬ ਨੇ ਨਾ ਨਾਮ ਨੂੰ ਸਿਮਰਿਆ, ਕਹਿੰਦੇ ਨਾਮ ਦੀ ਬਰਕਤ ਨਾਲ ਉਹ ਸਦਾ ਵਾਸਤੇ ਸਥਿਰ ਹੋ ਗਏ, ਅਮਰ ਹੋ ਗਏ। ਇੱਕ ਆਈਡਲ ਚਾਨਣ ਮੁਨਾਰਾ ਭਗਤੀ ਲਹਿਰ ਦੇ ਮੋਢੀਆਂ ਵਿੱਚ ਆ ਗਿਆ, ਭਗਤੀ ਲਹਿਰ ਦੇ ਮੋਢੀਆਂ ਵਿੱਚ। ਅਤੇ ਕਹਿੰਦੇ ਉਸ ਵਕਤ ਭਾਵੇਂ ਰਾਜ ਸਿਕੰਦਰ ਦਾ ਹੀ ਹੈ, ਪਰ ਫਿਰ ਵੀ ਬਾਦਸ਼ਾਹ ਸਿਕੰਦਰ ਨੂੰ ਨਹੀਂ, ਬਾਬਾ ਕਬੀਰ ਸਾਹਿਬ ਨੂੰ ਸਤਿਕਾਰਿਆ ਜਾਂਦਾ ਹੈ। ਰਾਜ ਜੀ ਦਾ ਮਰਜ਼ੀ ਹੈ ਅਤੇ ਰਾਜਾ ਜਿਹੜਾ ਮਰਜ਼ੀ ਹੋਵੇ ਜੀ, ਹੋ ਸਕਦਾ ਉਹਦੇ ਰਾਜ ਵਿੱਚ ਉਹਦੀ ਪਰਜਾ ਵੀ ਉਹਦੇ ਨਾਲ ਨਾ ਹੋਵੇ। ਜਿੰਨੀ ਉਹਦੀ ਪਰਜਾ ਉਹਦੇ ਵਿੱਚੋਂ ਅੱਧੇ ਕੁ ਹੋ ਸਕਦੇ ਨੇ ਜਿਹੜੇ ਡਰ ਦੇ ਨਾਲ ਉਹਦੇ ਅਧੀਨ ਹੋਣ ਅਤੇ ਉਹਦੀ ਰਿਸਪੈਕਟ ਕਰਦੇ ਹੋਣ, ਪਰ ਕੁਝ ਕੁ ਉਹਦੇ ਰਾਜ ਵਿੱਚ ਐਸੇ ਵੀ ਹੋਣਗੇ ਜਿਹੜੇ ਬਗਾਵਤ ਕਰਨ ਵਾਲੇ ਬਾਗੀ ਹੋਣਗੇ। ਪਰ ਜਦੋਂ ਰੱਬੀ ਪਿਆਰਿਆਂ ਦੀ ਗੱਲ ਆਉਂਦੀ ਹੈ ਫਿਰ ਉੱਥੇ ਬਗਾਵਤ ਨਹੀਂ, ਫਿਰ ਰੱਬੀ ਪ੍ਰੇਮ ਵਿੱਚ ਭੇਜਿਆਂ ਦਾ ਸਤਿਕਾਰ ਅਤੇ ਆਦਰ ਹੈ। ਇਸ ਤਰ੍ਹਾਂ ਜੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਨਾ ਸਭਨਾਂ ਨੂੰ ਮਤ ਦਿੰਦਿਆਂ ਹੋਇਆਂ, ਉਪਦੇਸ਼ ਦਿੰਦਿਆਂ ਹੋਇਆਂ ਨਾਮ ਦੀ ਮਹਿਮਾ ਅਤੇ ਨਾਮ ਦੀ ਵਡਿਆਈ ਦਾ ਜ਼ਿਕਰ ਸਤਿਗੁਰੂ ਕਰ ਰਹੇ ਨੇ। ਹੋਰ ਕਿਹੜਾ ਕਿਹੜਾ ਉਪਦੇਸ਼ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਆਈਆਂ ਸੰਗਤਾਂ ਨੂੰ ਬਖਸ਼ਦੇ ਨੇ, ਔਰ ਕਿਹੜੀਆਂ ਕਿਹੜੀਆਂ ਰਹਿਮਤਾਂ ਨੇ ਜਿਹੜੀਆਂ ਧੰਨ ਗੁਰੂ ਕਲਗੀਧਰ ਸਾਹਿਬ ਸੰਗਤਾਂ ਦੀ ਝੋਲੀ ਵਿੱਚ ਪਾਉਂਦੇ ਨੇ, ਆਪਾਂ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇਵੇ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਜਪ ਆਦਿ ਸੱਚ ਜੁਗਾਦ ਸੱਚ ਹੈ।

ਸਤਿਗੁਰੂ ਪ੍ਰਸਾਦ ਜੈਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇ ਨਿਰਪਾਉ ਕਾ ਸੋਇਲਾ ਵਾਰੀ ਜਿਤ ਸੋਇਲੈ ਸਦਾ ਸੁਖ ਹੋਏ ਰਹਾਓ ਨਿਤਨ ਜਿਹੜੇ ਸੰਭਾਲੀਆਂ ਨਾ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਦੀ ਦਾਤੇ ਕਮਣ ਸ਼ੁਮਾਰ ਸੰਬਤ ਸਾਹ ਲਿਖਿਆ ਮਿਲ ਕਰਪਾਵੋ ਤੇਲ ਦਿਓ ਸੱਜਣ ਸੀਸੜੀਆਂ ਜਿਹੋ ਵੈ ਸਹਿ

ਪਵਨ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਨ ਤੋਏ ਕੋ ਸਹਿਸ ਮੂਰਤ ਨਾ ਏਕ ਤੋਹੇ ਸਹਿਸ ਪਦ ਬੇਮਲ ਨੇਕ ਪਦ ਗੰਧਵੇਂ ਸਹਿ ਤਵ ਗੰਧਿਵ ਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

परचै परवान राज मह जोग कमायो धन धन गुर धन।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਬਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਧਨਾਸ਼ਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 661 ਅਤੇ 662 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ।

Thank you.

ਇਹੋ ਜਾਦੂ ਸੱਚ ਕਿਹਾ ਕੋਠੜੀ ਸੱਚ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰ ਵਿਨਾਸ ਇੱਕ ਨਾ ਬਣ

ਭੇਦ ਸਮਾਧੁ ਰੂਪ ਸਮਾਧੁ ਰੰਗ ਸਮਾਧ ਨੰਗ ਪ੍ਰਗਟ ਸਮਾਧ ਪਣ ਸਮਾਧ ਪਾਣੀ ਸਮਾਧ ਅਗਨੀ ਖੜ ਹਿਰਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲਗਿ ਹੈ ਪ੍ਰਾਣੀ ਸਮਾਧ ਸੰਜੋਗ ਸਮਾਧ ਸੰਜੋਗ ਸਮਾਧ ਸੁਖ ਸਮਾਧ ਸਮਾਧ ਸਿਰ ਤੁਸ

pagi.